ਇਨਕ ਸ਼ਿਵਾ ਸਮਸਿੰਤਾ ਨੇ ਪ੍ਰਵਾਨ ਕਰਨੀ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ। ਆਪ ਜੀ ਨੂੰ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸ਼ੁਰੂ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਪਹਿਲਾ ਦੁਖ ਦਾਰੂ ਸੁਖ ਰੋਗ ਪਾਇਆ ਜਾ ਸੁਖ ਕਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ।

ਤੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ

ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ।

ਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਅਪਾਰ ਸਭ ਧਿਆਵੈ ਹੈ, ਸਭ ਧਿਆਵੈ ਹੈ ਤੁਦ ਜੀ ਹਰ ਸੱਚੇ ਸਿਰਜਣ ਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ ਹੋ।

ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ।

ਪਾਹੇ ਭਉ ਜਲ ਬਿਖਮਾਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੂੰ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ।

शासन के जी। बोलो जी, वाहेगुरु वाहेगुरु, एक ओंकार श्री वाहेगुरु जी की फतेह। श्री भगवती जी सहाय वास भगवती पाचे दर्शन, प्रथम भगवती समर कहे गुरु नानक लई प्याए, फिर अंकित कुरते अमरदास रामदास सहाय, अर्जुन हर के बिंदन सिमर श्री हर आए, श्री हर कृष्ण त्याग से सब दुख जाए, तेग बहादुर सिमर है कारण उन्हें दया बताए, सब थाई हुए सहाय दसवें पातशाह गुरु गोबिंद सिंह जी महाराज, सब थाई हुए सहाय दसा पातशाह के पितरात्मक स्वरूप साहब श्री गुरु ग्रंथ साहब के पाठदार का त्यन करके घर से बोलो जी वाहेगुरु। गरीब नवाज आप जी दे पांच प्यारे चार साहबजादे चाली मुक्त हटियां जपियां जपियां इन्हें नाम जपया वन छकिया देख चलाई देग वाही देख डिट किया तना प्यार सचारे की कमाई का ध्यान करके बोलो जी वाहेगुरु। जिलना सिंगा सिंगनिया धर्म ये सही दिता बंद बंद कटवाए कुबरियां लुआईया चरकड़िया चले आर नचराए गुरुद्वारे सेवा कुर्बानियां की धर्म ने आ रहा से किसी धक्के सत्संग दिवाया तो ना की कमाई का ध्यान करके बोलो जी वाहेगुरु। ਪੰਜਾਂ ਤਖਤਾਂ ਸਵਾਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ, ਜਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਚਰਿਆ ਦੇਹ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਚੰਦੇ ਬੁੰਗੇ ਜੁਗ ਜੁਗ ਅਟਲ, ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਰਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਜੀ ਮੈਨੂੰ ਆਜ ਪੰਥੇ ਸਦਾ ਸਹਾਈ ਦਿੱਤਾ ਜੀ, ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਕੋਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਜੋੜਿਆਂ ਦੀ ਓਟ ਗੁਰੂ, ਨਿਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਤਾਰ ਪਿਤਾ ਜੀ, ਦੋਏ ਕਰ ਜੋੜ ਕਰੂੰ ਅਰਦਾਸ, ਗੁਰੂ ਭਾਵੇ ਤਾਣੇ ਰਾਸ। ਹੇ ਗੀ ਪ੍ਰਵਾਸ ਜੀ, ਆਪ ਦੇ ਚਰਨ ਕਮਲਾਂ ਦੇ ਅਰਦਾਸ ਜੀ, ਆਪ ਦੀ ਬਖਸ਼ਿਸ਼ ਹੋਈ, ਆਪਦੇ ਚਰਨਾਂ ਪਿੱਤਰ ਰਵਾਣੀ ਸੁਖਣੀ ਸਾਧੂ ਸੰਪੂਰਨ ਪਾਠ ਦਿੱਤਾ, ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ, ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ। ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਜੇ ਗ੍ਰਾਪ ਸ਼ਾਦ ਦੇਗਾ ਤਿਆਰ ਕਰੇ ਹੱਥ ਸਾਰ, ਆਪ ਜੀ ਭੋਗ ਲਾਓ, ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗਰੀਬ ਨਵਾਜ ਕਿਰਪਾ ਕਰੋ, ਆਪਦੇ ਬਖਸ਼ਿਆਂ ਦਾਤਾਂ ਦੇ ਲੰਗਾਂ ਦੀ ਟੁੱਟ ਸੇਵਾ ਪ੍ਰਵਾਨਿਤ ਕਰੀ, ਸਰਦਾਰ ਆਪਦੇ ਜਨਾ ਸੇਵਾ ਕਰਦੇ ਸਾਰੇ ਢਾਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਡੀ ਕਲਾ ਬਖਸ਼ੋ, ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ, ਕਿਰਪਾ ਕਰੋ ਗਰੀਬ ਨਵਾਜ ਜੀ। ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ, ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਫਿਰ ਫਿਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਵੀ ਮੈਂ ਕਿਰਪਾ ਕਰੋ ਖਾਸ ਸੰਬੰਧ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ, ਸੱਚ ਦੋਸ਼ ਦਾਲ ਬਖਸ਼ੋ, ਚਰਨ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਸਰਦਾਰ, ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੇ ਪਿਆਰਤਾ ਕਰੋ ਜੀ। ਗੁਰੂ ਜੀ ਬਨਵਾਜ ਦੂਰ ਦੁਰਾਜ ਕਾਰਨ ਬੈਠੀਆਂ ਲਾਈਵ ਕਿਰਤਾਗੀ ਤੋਂ ਸ਼ਰਮਣ ਕਰ ਰਹੀਆਂ ਸਾਰੀ ਸੰਗਤਾਂ ਜਾਲ ਜੀ ਪ੍ਰਵਾਨ ਚੜੋ, ਘੜੀਆਂ ਦੇਖੇ ਲਾਓ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਉਦੋਂ ਬਖਸ਼ੇ ਨੇ, ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਮਾਇਆ ਆ ਲਈ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘਾਂ ਨੂੰ ਤਰ ਸੰਗਤਾਂ ਮਾਇਆ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ, ਬਖਸ਼ਰ ਸਾਹਿਬ ਦੀ ਕਮਾਈਆਂ ਸਫਲ ਕਰੋ, ਕਰਜ ਵੱਧ ਵਧਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ, ਦਰ ਬਖਸ਼ੇ ਕਰੋ, ਮਿਹਰ ਕਰੋ, ਮੀਰਾਂ ਦੇ ਘਰ ਆਓ ਸੇਵਾ ਪ੍ਰਵਾਨ ਕਰੋ, ਪੂਰਨ ਮਾਈ ਬਖਸ਼ੋ, ਪਿਤਰ ਕੋ ਨਵੇਂ ਬਖਸ਼ੇ ਪ੍ਰੰਤ ਅੱਜ ਦੇ ਸ਼ਾਮਾਂ ਦੇ ਕਥਾ ਕਿਸ ਬਾਰੇ ਅਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਕਾਲ ਸਵਾਰ ਕੇ ਚੰਨਾ ਦੁਰਾਦੀ ਬਣਾਓ, ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰਤਾਰ, ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਜਤਾਵਾ, ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਗੁਰੂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਮਹਿਲੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਤ ਅਪਰਾਧ ਕਰਤ ਹੈ ਜਿਤੇ, ਜਨਨੀ ਚੀਤ ਨਾ ਰਾਖਸ ਤੇਤੇ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋਗ ਸਾਧ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਹੋਇਆ ਸਿੰਘ ਤੇਰੇ ਬੜੀ ਸ਼ਰਧਾ ਭਾਵਨਾ ਸਾਹਿਬ ਪੁੱਤਰ ਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵਣ ਕੀਤੇ ਨੇ, ਉਪਰੰਤ ਸੋਦਾ ਰਾਜ ਸਾਹਿਬ ਦੇ ਪਾ ਸੰਧਿਆ ਸਮਾਂ ਜਾਣ ਕੇ ਸਰਵਣ ਕੀਤੇ ਹਨ। ਅਰਦਾਸ ਸਾਹਿਬ ਜੀ ਭਰੀਆਂ ਨੇ, ਮਾੜੇ ਬਖਸ਼ੇ ਪੁੱਤਰ ਪੁਰਾਣੇ ਸਰਵਣ ਕੀਤੇ ਨੇ। ਸੋ ਸਾਧ ਸਿੰਘ ਦਾ ਜਾਂ ਸਵਾਦ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਜੀ ਸ਼ਾਮਲ ਕੀ ਰੰਭ ਹੋ ਰਹੇ ਨੇ, ਸਭ ਤੋਂ ਪਹਿਲਾਂ ਕੀਰਤਨ ਕਰਨਗੇ ਪਛਤਨਾ ਹੁੰਦਾ ਜਥਾ ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤਾਂ ਨੂੰ ਮਹਾਰਾਜ ਚਰਨਾਂ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ 7 ਵਜੇ ਲੈ ਕੇ ਕਥਾ ਕਰਨਗੇ ਭਾਈ ਗੁਰਮੇਜ ਸਿੰਘ ਜੀ, ਜੋ ਮਹਾਨ ਵਿਦਵਾਨ ਵੀ ਸਾਡੇ ਪਾਸ ਪਹੁੰਚੇ ਹਨ। ਸੋ 7:45 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਦਾ ਜਥਾ ਉਹਨਾਂ ਸਾਹਿਬ ਵਾਲਿਆਂ ਦਾ। ਸੋ ਸਾਰੀ ਸੰਗਤਾਂ ਨੂੰ ਬੇਨਤੀ 8:30 ਤੱਕ ਮਾਰੀ ਨਿੱਘੀ ਉਹਦੇ ਨਾਲ ਮਾਨਦੇ ਹਾਂ, ਅੱਜ ਸ਼ਾਮ ਸਾਰੇ ਕੱਥੀ ਦਰਬਾਰ ਸਰਵਣ ਕਰਕੇ ਜੀਵਨ ਜਿਕਣੀਆਂ ਸਫਲਾ ਕਰੋ। ਸੋ ਆਪ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰਥ ਆਰ ਸਾਊਥ ਆਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਮਾਇਆ ਖਰਚ ਹੋ ਰਹੀ ਹੈ। ਸੋ ਉਸ ਦੇ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਵਾਂ ਨੂੰ ਸਫਲ ਕਰਦੇ ਹੋਏ ਮਾਇਆ ਜਿਹੜੀ ਹੈ ਉਹ ਗੁਰੂ ਦੇ ਚਰਨਾਂ 'ਚ ਭੇਟਾ ਕੀਤੀ ਹੈ। ਸੋ ਵਟਪਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਦਸਵਾਂ ਸਫਲ ਨਹੀਂ ਕੀਤਾ, ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਆਪਣੀ ਕਮਾਈ ਦਾ ਦਸਵੰਦ ਕੱਢ ਕੇ ਜਿੰਨੀ ਵੱਧ ਤੋਂ ਵੱਧ ਮਾਇਆ ਹੋ ਸਕੇ ਗੁਰੂ ਘਰ ਭੇਟਾ ਕਰਕੇ ਇਹਨਾਂ ਨੂੰ ਸਫਲ ਬਣਾਉਣ ਅੱਜ ਸਾਰੇ ਜਤਨ ਕਰੀਏ, ਡਬਲ ਬਿਲਡਿੰਗਾਂ ਬਣ ਜਾਣ ਕਿ ਮਹਾਰਾਜ ਦੀ ਜੋ ਸੇਵਾ ਹੈ ਇਹ ਸਬੂਤ ਹੋਵੇ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਬੈਠ ਕੇ ਪਰਿਵਾਰ ਆਪ ਨਾਲ ਸਹਿਜ ਪਾਠ ਕਰ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਜ਼ਰੂਰ ਸੰਪਰਕ ਕਰੋ, ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਨਾਲ ਸਾਂਝਾ ਕਰਕੇ ਜਿਸ ਸਹਿਜ ਪਾਠ ਦੇ ਸਾਰੇ ਪੋਚ ਪੋਚ ਨਹੀਂ ਪੈਣੇ ਨੇ ਉਹ ਦਿਨ ਤਾਂ ਸਾਰਿਆਂ ਦਾ ਜਿਹੜਾ ਪ੍ਰੋਗਰਾਮ ਸਾਂਝਾ ਹੋਵੇ ਅਤੇ ਇਕੱਠੇ ਸਹਿਜ ਪਾਠ ਭੋਗ ਪਾ ਕੇ ਗੁਰੂ ਜੀ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਸੋ ਭਾਈ ਰਜਿੰਦਰ ਸਿੰਘ ਦਾ ਟੈਲੀਫੋਨ ਨੰਬਰ ਹੈ 4087124145। ਸਾਰੀ ਸੰਗਤਾਂ ਦੇ ਵੱਲੋਂ ਸੰਪਰਕ ਕਰਕੇ ਇਹ ਸਾਰਾ ਪ੍ਰੋਗਰਾਮ ਜਦ ਤੁਸੀਂ ਇਕੱਠੇ ਬਣਾਉਣ ਦੀ ਕੋਸ਼ਿਸ਼ ਕਰੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਫ੍ਰੀ ਗੁਰਮਤਿ ਕੈਂਪ ਲੱਗਾ ਸੀ ਬੱਚਿਆਂ ਦਾ ਉਹ ਅੱਜ ਸੰਪੂਰਨਤਾ ਹੋਈ ਹੈ। ਸੋ ਆਪ ਟਪਾਗੇ ਹੋ ਸਾਧ ਸੰਗਤ ਜੀ, 24 July ਨੂੰ ਹੈ ਮੀਰੀ ਪੀਰੀ ਦਿਵਸ। ਸੋ ਜਿਸ ਸਮੇਂ ਗੁਰੂ ਘਰ ਦੇ ਗੁਰਸਿੱਖ ਵੀਰਾਂ ਦੇ ਗੁਰੂ ਸਾਹਿਬਾਂ ਦੇ ਬੇਅੰਤ ਤਸ਼ੱਦਦ ਹੋ ਰਹੇ ਸਨ, ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਰਸਤੇ ਨੂੰ ਅਪਣਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਅਤੇ ਮੀਰੀ ਪੀਰੀ ਦੇ ਦੁਆਰਾ ਪਹਿਨ ਕੇ ਦੁਸ਼ਮਣਾਂ ਨੂੰ ਦੱਸੀ ਜੋ ਦੁੱਖੀ ਸਨ ਗੁਰੂ ਘਰ ਦੇ, ਉਹਨਾਂ ਨੂੰ ਦੱਸਿਆ ਕਿ ਕਿਸੇ ਨਾਲ ਚਰਮੇ ਦੀ ਕੀ ਕਰੀ ਦੀ ਹੈ। ਸਤਸੰਗਤ ਜੀ, ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਅਗਸਤ 7 ਨੂੰ ਗੁਰੂ ਘਰ ਪਹੁੰਚੋ, ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾ ਕੇ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤ ਸਿੰਘ ਜੀ ਹੁਣ ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂਗੇ ਕਿ ਰਾਮ ਘਰ ਨੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ।

ਨਾਨਕ ਕਿਸਨੂੰ ਆਖੀਆ ਸਭ ਵਰਤੈ ਆਪ ਸਚਿਆਰ। ਮਹੱਲਾ ਤੀਜਾ ਹਰ ਗੁਰਮੁਖ ਤਿਨੀ ਆਰਾਧਿਆ।

ਹਰ ਗੁਰ ਰਖਵਾਲਿਆ ਪਰਮ ਸਨਮਾਨ ਜੋ ਗੁਰੂ ਸਵਾਰੀ ਸੰਗਤ ਜੀ ਆਓ ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਫਤਿਹ ਨਾਲ ਸਾਂਝ ਪਾਓ ਜੀ ਰਸਨਾ ਦੁਆਰੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰਾਜਨ ਮੈਂ ਤੂੰ ਰਾਜਾ ਕਹੀਏ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ ਉਸਤਤ ਕਵਣ ਕਰੀ ਜੈ ਕਰਤੇ ਪੇਖ ਰਹੇ ਬਿਸਮਾ ਸੁਖੀਅਨ ਮੈਂ ਸੁਖੀਆ ਤੂੰ ਕਹੀਐ ਦਾਤਣ ਸਿਰ ਦਾਤਾ ਤੇਜਨ ਮੈਂ ਤੇਜ ਵੰਸੀ ਤੇਰੀ ਰਸੀਅਨ ਮੈਂ ਰਾਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਜੋਗਣ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਚਾਰਨ ਮੈਂ ਆਚਾਰੀ ਸਾਹਣ ਮੈਂ ਤੂੰ ਸਾਚਾ ਸਾਹ ਵਾਪਾਰਨ ਮੈਂ ਵਾਪਾਰੀ ਦਰਬਾਰਨ ਮੈਂ ਤੇਰੋ ਦਰਬਾਰਾ ਸਰਨ ਪਾਲਣ ਟੀਕਾ ਲਖਮੀ ਕੇਤਕ ਗਣੀ ਨਾ ਜਾਈਐ ਗਣ ਨਾ

ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਆਪ ਸਰਬੱਤ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਬਹੁਤ ਹੀ ਪਿਆਰ ਵਿੱਚ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਪਿਆਰ ਦਾ ਸਬੂਤ ਦੇ ਕੇ ਦੂਰ ਨੇੜੇ ਭਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਰਸਨਾ ਪਵਿੱਤਰ ਹੋ ਜਾਂਦੀ ਹੈ, ਗੁਰੂ ਕੀ ਕਿਰਪਾ ਨਾਮ ਦੇ ਵਿੱਚ ਵਰਤਦੀ ਹੈ। ਸੰਗਤ ਇੱਕ ਪ੍ਰਤੱਖ ਸੱਚਖੰਡ ਘਰ ਹੈ, ਜਿਸ ਸੰਗਤ ਵਿੱਚ ਆ ਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿੱਥੇ ਗੁਰੂ ਸਵਾਰਿਆਂ ਦੀ ਸੰਗਤ ਹੋਵੇ, ਨਾ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉਸ ਨੂੰ ਸਤਿਗੁਰੂ ਜੀ ਅੰਮ੍ਰਿਤ ਬਾਣੀ ਵਿੱਚ ਸਤ ਸੰਗਤ ਕਹਿੰਦੇ ਨੇ। ਸਤ ਸੰਗਤ ਕੈਸੀ ਜਾਣੀਆਂ, ਜਿੱਥੇ ਏਕੋ ਨਾਮ ਵਖਾਣੀਆਂ। ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇਹ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ ਹੈ, ਵਰਨਾ ਸਮਝ ਤੋਂ ਬਾਹਰਾ ਬੰਦੇ ਨੂੰ ਸਮਝ ਆਉਂਦੀ ਨਹੀਂ ਹੈ। ਇਹ ਸਤਿਗੁਰਾਂ ਨੇ ਪਿਆਰੇ ਗੁਰਸਿੱਖਾਂ ਨੂੰ ਗੱਲ ਸਮਝਾ ਦਿੱਤੀ ਹੈ, ਗਿਆਨ ਕਰਵਾ ਦਿੱਤਾ ਹੈ ਵੀ ਸੰਗਤ ਵਿੱਚ ਆ ਕੇ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ। ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਲਾ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸਾ ਜੀ। ਇਹ ਗੱਲ ਗੁਰੂ ਨੇ ਸਮਝਾ ਦਿੱਤੀ ਹੈ ਵੀ ਨਿਰੰਕਾਰ ਕਰਤਾਰ ਜੀ ਦਾ ਵਾਸਾ ਕੇਵਲ ਸੰਗਤ ਵਿੱਚ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੱਥੇ ਸਤ ਸੰਗਤ ਹੈ ਉਹ ਸੱਚਖੰਡ ਹੈ, ਬੜਾ ਸੁਖੈਣ ਰਸਤਾ ਹੈ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਦਾ। ਕੋਈ ਧੂਣੀਆਂ ਧੋਣ ਦੀ ਲੋੜ ਨਹੀਂ ਹੈ, ਕੋਈ ਜਲ ਧਾਰੇ ਕਰਨ ਦੀ ਲੋੜ ਨਹੀਂ ਹੈ, ਕੋਈ ਪੁੱਠੇ ਲੜਕਣ ਦੀ ਲੋੜ ਨਹੀਂ ਹੈ। ਉਹਨੂੰ ਤਾਂ ਮਹਾਰਾਜ ਨੇ ਕਹਿ ਦਿੱਤਾ ਮਨ ਹਟ ਕਿਣੈ ਨਾ ਪਾਇਓ, ਸਭ ਥੱਕੇ ਕਰਮ ਕਮਾਏ ਜੀਓ। ਸੰਗਤ ਵਿੱਚ ਆ ਕੇ ਸੁੱਤੇ ਸਿੱਧ ਹੀ ਸ਼ਬਦ ਦੁਆਰੇ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਬੜੀ ਪਿਆਰੀ ਹੈ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ। ਗੁਰਮੁਖਾਂ ਵਾਲਾ ਸੁਖੈਨ ਰਸਤਾ ਹੈ, ਇਸ ਰਸਤੇ ਵਿੱਚ ਟਿੱਬੇ ਨਹੀਂ ਹੈ, ਟੋਏ ਨਹੀਂ ਹੈ, ਕੰਡੇ ਨਹੀਂ ਹੈ। ਸੁਖੈਨ ਨਾਨਕ ਜੀ ਦੇ ਘਰ ਨੂੰ ਕਰਤਾਰ ਦੇ ਘਰ ਨੂੰ ਜਾਂਦਾ ਹੈ। ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ, ਪੰਚ ਦੋਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਇਆ। ਜਿਹਦੇ ਸੰਗਤ ਵਿੱਚ ਆ ਕੇ ਦਵੈਤ ਭਾਵਨਾ ਖਤਮ ਹੋ ਜਾਂਦੀ ਹੈ, ਮੇਰ ਤੇਰ ਖਤਮ ਹੋ ਜਾਂਦੀ ਹੈ। ਪੰਚ ਦੋਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਇਆ, ਸ਼ਬਦ ਸੂਰਤ ਲਿਵ ਚੱਲਣਾ, ਜਮ ਜਾਗਾਤੀ ਨੇੜ ਨਾ ਆਇਆ। ਭਾਈ ਸਾਹਿਬ ਜੀ ਕਹਿੰਦੇ ਸੰਗਤ ਵਿੱਚ ਆ ਕੇ ਗੁਰੂ ਸਵਾਰੀ ਸੰਗਤ ਜੀ ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ ਹੈ, ਔਰ ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ ਹੈ, ਇਕਾਗਰਤਾ ਬਣਦੀ ਹੈ, ਫਿਰ ਜਰੇ ਜਰੇ ਚੋਂ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਲਿਵ ਚੱਲਣਾ, ਜਮ ਜਾ ਗਾਤੀ ਨੇੜ ਨਾ ਆਇਆ। ਬੇਮੁਖ ਬਾਰ ਹੈ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ। ਬੇਮੁਖ ਪੁਰ ਜਿਹੜਾ ਭੜਕਦਾ ਹੈ ਭੜਕਦਾ ਹੈ, ਦਰਪ ਥਾਂ ਤੇ ਟੋਖਰਾਂ ਖਾਂਦਾ ਹੈ, ਉਹਨੂੰ ਸੋਝੀ ਨਹੀਂ ਆਉਂਦੀ ਵੀ ਸੱਚ ਖੰਡ ਜਿਹੜਾ ਗੁਰੂ ਦੀ ਸੰਗਤ ਹੈ, ਸ਼ਬਦ ਹੈ। ਸਾਧ ਸੰਗਤ ਸੱਚ ਖੰਡ ਵਸਾਇਆ, ਬੇਮੁਖ ਬਾਰ ਹੈ ਵਾਟ ਕਰ। ਗੁਰੂ ਸਵਾਰੀ ਸੰਗਤ ਜੀ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ
ਅੰਮ੍ਰਿਤ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ ਜੀ। ਗੁਰੂ ਬਖਸ਼ਿਸ਼ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਸਾਰੰਗ ਦੀ ਵਾਰ ਪਰਾ ਆਰੰਭ ਹੈ ਔਰ 29 ਸਲੋਕ 30 ਪੌੜੀਆਂ ਹੋ ਚੁੱਕੀਆਂ ਨੇ। ਅੱਜ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜਿਵੇਂ ਕਿਰਪਾ ਕਰਦੇ ਨੇ ਅੰਮ੍ਰਿਤ ਬਚਨ ਆ ਰਹੇ ਨੇ, ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਦੀ ਸਾਂਝ ਕਰਦੇ ਹਾਂ।

ओ ना अंदर काम क्रोध अहंकार। ग्रीव निवास जी कृपा करदे ने मन मुख जिहड़ा मन दे मगर तुरन वाला उहनू कहिंदे मन मुख, जिहड़ा गुरु वाले मुख करके तुरदा है गुरमुख है, जिहड़ा गुरु दे हुक्म अंदर चलदा है ओह गुरमुख है, जिहड़ा गुरु दे हुक्म नूं नहीं मनदा ओह मनमुख है। उहनू बेमुख कह दो मनमुख कह दो, गुरु दे हुंदिआं होइआं वी ओह गुरु नूं जाणदा ही नहीं है। उहदी ते हालत इउंदी है जी, रतन मणि गल बांदर है किहो कीम न जाणे। रतन मणि गल बांदर है कहो कीम ना जानी। कहिंदे बांदर दे गल विच मणि पा दीए ते बांदर नूं भला मणि दा की शनाखत है, उहनूं की पता भी मणि की हुंदी है, इह किड्डे क वड्डी कीमत वाली है। मनमुख पुरश नूं सोझ ही नहीं है भी गुरु की बाणी की है, गुरु की संगत की है। ਉਹ ਤਾਂ ਕੇਵਲ ਮਨ ਦੇ ਮਗਰ ਤੁਰਦਾ ਹੈ। ਰਤਨ ਮਨੀ ਗੱਲ ਬਾਂਦਰ ਹੈ ਕਿ ਉਹ ਕੀਮ ਨਾ ਜਾਣ, ਕੜਛੀ ਸਾਉ ਨਾ ਸੰਭਲ ਭੋਜਨ ਰਸ ਖਾਣ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਕੜਛੀਆਂ ਫਿਰਦੀਆਂ ਨੇ ਦਾਲ ਭਾਜੀਆਂ ਸਬਜ਼ੀਆਂ ਵਿੱਚ, ਖੀਰ ਵਿੱਚ ਫਿਰਦੀ ਹੈ। ਜਦੋਂ ਖੀਰ ਵਿੱਚ ਘੁੰਮ ਕੇ ਬਾਹਰ ਨਿਕਲੇ ਤੇ ਕੜਛੀ ਨੂੰ ਆਵਾਜ਼ ਦੇਈਏ ਵੀ ਕੜਛੀ ਤੂੰ ਦੱਸ ਵੀ ਖੀਰ ਚ ਮਿੱਠਾ ਕਿੰਨਾ ਕਹਿ, ਫਿਰ ਇਹਦੇ ਵਿੱਚ ਹੀ ਹੈ ਨਾ। ਕੜਛੀਆਂ ਫਿਰ ਅੰਨ ਸਵਾਦ ਨਾ ਜਾਣਨ ਸੁੰਝੀਆਂ, ਉਹਨਾਂ ਨੂੰ ਸਵਾਦ ਦਾ ਨਹੀਂ ਪਤਾ। ਮਨਮੁੱਖ ਪੁਰਸ਼ ਨੂੰ ਗੁਰੂ ਦੇ ਨਾਮ ਦੇ ਸਵਾਦ ਦਾ ਪਤਾ ਹੀ ਨਹੀਂ ਹੈ, ਭਾਵੇਂ ਕੋਲ ਕੋਲ ਵੀ ਫਿਰਦਾ ਰਵੇ। ਕੜਛੀ ਸਾਵ ਨਾ ਸੰਭਲਿਆ ਭੋਜਨ ਰਸ ਖਾਣੇ, ਤੀਜਾ ਬੋਲਿਆ ਜੀ, ਡੱਡੂ ਚਿੱਕੜ ਵਾਸ ਹੈ ਕਮਲ ਹੈ ਨਾ ਸਿਆਣੇ। ਡੱਡੂ ਦਾ ਵਾਸਾ ਕਮਲ ਦੇ ਕੋਲ ਹੀ ਹੈ, ਚਿੱਕੜ ਦੇ ਕੋਲ ਹੀ ਹੈ। ਭੌਰਾ ਤੇ ਦੂਰੋਂ ਮੰਜ਼ਲਾਂ ਮਾਰ ਕੇ ਆ ਕੇ ਕਮਲ ਦੇ ਫੁੱਲ ਦੀ ਸੁਗੰਧੀ ਲੈ ਜਾਂਦਾ ਜੇ, ਤੇ ਡੱਡੂ ਜਿਹੜਾ ਥੱਲੇ ਘੁੰਮਦਾ ਰਹਿੰਦਾ ਚਿੱਕੜ ਚ ਲਿਬੜਿਆ ਰਹਿੰਦਾ ਹੈ, ਉਹਨੂੰ ਪਤਾ ਨਹੀਂ ਵੀ ਕਮਲ ਕੀ ਹੈ। ਮਨਮੁੱਖ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਦਾ ਨਾਮ ਕੀ ਹੈ, ਗੱਲ ਕੇਵਲ ਉੱਥੇ ਹੀ ਰਹਿਣੀ ਹੈ। ਜਿਵੇਂ ਬਾਂਦਰ ਨੂੰ ਪਤਾ ਨਹੀਂ ਹੈ ਬਣੀ ਕੀ ਹੈ, ਕੜਛੀ ਸਵਾਦ ਹੀ ਨਹੀਂ ਚੱਕ ਸਕਦੀ। ਡੱਡੂ ਚਿੱਕੜ ਵਾਸ ਹੈ ਕਮਲ ਹੈ ਨਾ ਸਿਆਣ। ਚੌਥਾ ਬੋਲ ਹੈ ਨਾਭ, ਨੰਨਾ ਤੇ ਭੱਬਾ ਭੱਬੇ ਨੂੰ ਸਿਹਾਰੀ, ਨਾਭ ਨਾਭੀ ਧੁਨ, ਨਾਭ ਕਸਤੂਰੀ ਮਿਰਗ ਦੈ ਕਿਹੋ ਕੀਮ ਨਾ ਜਾਣ। ਕਹਿੰਦੇ ਮਿਰਗ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਸੁਗੰਧੀ ਉਹਨੂੰ ਅੰਦਰੋਂ ਆਉਂਦੀ ਹੈ, ਢੂੰਡਦਾ ਉਹ ਬਾਹਰ ਹੈ। ਉਹਨੂੰ ਪਤਾ ਹੀ ਨਹੀਂ ਹੈ ਵੀ ਸੁਗੰਧੀ ਤਾਂ ਅੰਦਰੋਂ ਆਉਂਦੀ ਹੈ। ਮਨਮੁੱਖ ਪੁਰਸ਼ ਨੂੰ ਪਤਾ ਹੀ ਨਹੀਂ ਹੈ ਵੀ ਸੁਗੰਧੀ ਅੰਦਰ ਹੈ, ਉਹ ਗੁਰੂ ਨੇ ਪ੍ਰਗਟ ਕਰਨੀ ਹੈ। ਜਿਵੇਂ ਗੁਰੂ ਕੇ ਰਾਗੀਆਂ ਨੇ ਕੀਰਤਨੀਆਂ ਨੇ ਸ਼ਬਦ ਪੜਿਆ ਸੀ, ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਬਾਹਰ ਢੂੰਡਣ ਤੇ ਥਾਕ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਨਾਮਕ ਥੂਰੀ ਮਿਰਗ ਦਾ ਕਿਹੋ ਕੀਮ ਨਾ ਜਾਣਾ ਹੈ। ਗੁੱਜਰ ਗੋਰਸ ਵੇਚ ਕੈ ਖੜ ਸੂਲੀ ਆ ਸੂੜੀ ਆਣ, ਜਿਹੜਾ ਦੁੱਧ ਦਾ ਕੰਮ ਕਰਨ ਵਾਲਾ ਉਹਦੇ ਨਿਆਣੇ ਭਾਵੇਂ ਦੁੱਧ ਨੂੰ ਤਰਸਦੇ ਰਹਿਣ, ਉਹ ਸਭ ਪਾ ਕੇ ਡੇਰੀਆਂ ਤੇ ਖੜ ਸੂਲੀ ਲੈ ਆਉਂਦਾ ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਨਿਆਣਿਆਂ ਨੂੰ ਵੀ ਵੇਖਣਾ ਹੈ। ਨਾਭ ਕਸਤੂਰੀ ਮਿਰਗ ਦੈ ਕਿ ਉਹ ਕੀਮ ਨਾ ਜਾਣੇ, ਗੁੱਜਰ ਗੋਰਸ ਵੇਚ ਕੈ ਖੜ ਸੂੜੀ ਆਣੇ, ਬੇਮੁੱਖ ਮੂਲੋ ਭੁੱਲਿਆ ਦੁੱਖ ਸਹਿ ਜਮਾ। ਕਹਿੰਦੇ ਮਨਮੁੱਖ ਪੁਰਸ਼ ਮੁੱਲ ਤੋਂ ਹੀ ਜੜ ਤੋਂ ਭੁੱਲ ਗਿਆ ਹੈ ਤਾਂ ਉਹਦਾ ਕਾਰਨ ਕੀ ਬਣੇਗਾ, ਜਮਾਂ ਦੀ ਪੁਰੀ ਵਿੱਚ ਦੁੱਖ ਸਵੇਗਾ। ਮਨਮੁੱਖ ਪੁਰਸ਼ ਥਾਂ ਤੇ ਕੁਥਾਂ ਨਹੀਂ ਜਾਣਦਾ, ਉਹਦਾ ਕਾਰਨ ਕੀ, ਉਹਦੇ ਅੰਦਰ ਕਾਮ ਹੈ, ਵਾਸ਼ਨਾਵਾਂ ਨੇ, ਕ੍ਰੋਧ ਹੈ, ਹੰਕਾਰ ਹੈ, ਹੰਕਾਰ ਦੇ ਵਿੱਚ ਫੁੱਲਿਆ ਹੈ। ਇੱਕ ਪੌੜੀ ਮਨਮੁੱਖ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਹੋਰ ਵੀ ਬੜੀ ਸੋਹਣੀ ਕਲਮ ਬੰਦ ਕੀਤੀ ਹੈ। ਕਹਿੰਦੇ ਮਨਮੁੱਖ ਪੁਰਸ਼ ਗਣਕਾ ਵਰਗਾ ਹੈ, ਤਿੰਨਾਂ ਲੋਕਾਂ ਨੂੰ ਕਲੰਕ ਲਗਾ ਦਿੰਦਾ ਹੈ। ਜਿਉਂ ਬਹੁ ਮਿੱਤੀ ਵੇਸੁਵਾ, ਬਹੁਤੇ ਮਿੱਤਰਾਂ ਵਾਲੀ, ਜਿਉਂ ਬਹੁ ਮਿੱਤੀ ਵੇਸੁਵਾ, ਜਿਉਂ ਬਹੁ ਮਿੱਤੀ ਵੇਸੁਵਾ ਤਿਹੋ ਲੋਕਾਂ ਨੂੰ ਕਹੋ ਕਲੰਕ ਲਗਾਵੇ। ਡੁੱਬੀ ਡੁੱਬੇ ਹੋਰ ਨਾ ਮੋਹਰਾ ਮਿੱਠਾ ਹੋਏ ਪੁਚਾਵੇ, ਕੰਡੇ ਹੇੜੇ ਮਿਰਗ ਜਿਉਂ ਦੀਪਕ ਹੇਤ ਪਤੰਗ ਜਲਾਵੇ,
ਦੋਹੀ ਸਰਾਈ ਜ਼ਰਦ ਰੂ ਪੱਥਰ ਬੇੜੀ, ਪੱਥਰ ਦੀ ਬੇੜੀ ਪਾਣੀ ਚ ਥੋੜੀ ਤਰਦੀ ਹੈ, ਪੱਥਰ ਬੇੜੀ ਪੂਰ ਡੁਬਾਵੈ ਮਨ ਮੁਖ ਮਨ ਅੱਠ ਖੰਡ ਦੁਸ਼ਟਾ ਸੰਗਤ ਭਰਮ ਭੁਲਾਵੈ ਵੇਸਵਾ ਪੁੱਤ ਨਿਨਾਹੋ ਸਦਾਵੈ। ਬੇਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ। ਐਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ, ਕਹਿੰਦੇ ਮਨਮੁਖ ਬੋਲ ਨਾ ਜਾਣਨੀ, ਪੂਰੇ ਗੁਰ ਕਾ ਹੁਕਮ ਨਾ ਮੰਨੈ। ਉਹ ਮਨਮੁਖ ਮੁੱਠਾ ਅਗਿਆਨ ਵਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੈ ਝਗੜੇ ਦਈਓ ਉਸ ਦੈ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬਹੁਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਘਰ ਘਰ ਹੰਡੈ। ਵਾਹਿਗੁਰੂ ਜਿਉ ਰੰਨ ਦੁਹਾਗਣ। ਮਹਾਰਾਜ ਕਹਿੰਦੇ ਛੁੱਟੜ ਔਰਤ ਜਿਵੇਂ ਘਰਾਂ ਘਰਾਂ ਵਿੱਚ ਫਿਰਦੀ ਹੈ, ਮਨਮੁਖ ਪੁਰਸ਼ ਹੈ ਜੋ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰਪਾਸ ਬਹਿ ਜਾਇਆ। ਤੁਸੀਂ ਗੁਰਮੁਖ ਹੋ, ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਬੈਠਦੇ ਹੋ। ਮਨਮੁਖ ਪੁਰਸ਼ ਬੋਲਣ ਦੀ ਸੋਝੀ ਨਹੀਂ ਰੱਖਦਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਉਹਨਾਂ ਮਨਮੁੱਖਾਂ ਦੇ ਅੰਦਰ ਕਾਮ ਕਰੋਦ ਅਹੰਕਾਰ ਹੈ। ਵਾਸ਼ਨਾਵਾਂ ਨੇ ਕ੍ਰੋਧ ਨੇ, ਸਾਹਿਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਜੋ ਕੰਚਨ ਸੁਹਾਗਾ ਢਾਲੈ। ਸੁਨਿਆਰਾ ਵੀਰ ਸੁਹਾਗੇ ਨਾਲ ਸੋਨੇ ਨੂੰ ਢਾਲ ਦਿੰਦਾ, ਗਾਲ ਦਿੰਦਾ, ਤੇ ਇਸੇ ਤਰ੍ਹਾਂ ਕਾਮ ਤੇ ਕ੍ਰੋਧ ਸਰੀਰ ਨੂੰ ਬਰਬਾਦ ਕਰ ਦਿੰਦਾ ਹੈ। ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ। ਮਹਾਰਾਜ ਕਹਿੰਦੇ ਉਹਨਾਂ ਦੇ ਪਾਸ ਨਾ ਜਾਈਏ ਜਿਨ੍ਹਾਂ ਦੇ ਅੰਦਰ ਚੰਡਾਲ ਕ੍ਰੋਧ ਹੈ। ਵਾਸ਼ਨਾਵਾਂ ਨੇ, ਇਹਨਾਂ ਵਾਸ਼ਨਾਵਾਂ ਦਾ ਕਰਕੇ ਤਾਂ ਰਾਵਣ ਜੀਆਂ ਦਾ ਖੁਰਾ ਤੇ ਖੋਜ ਨਹੀਂ ਦਿਸਦਾ, ਬਰਬਾਦ ਹੋ ਗਏ ਨੇ। ਇੱਕ ਕਾਵ ਰਚਨਾ ਲਿਖਣ ਵਾਲੇ ਕਵੀ ਨੇ ਬੜਾ ਸੋਹਣਾ ਬੱਚਾ ਲਿਖਿਆ, ਉਹ ਕਹਿੰਦੇ ਰਾਵਣ ਜੀਆਂ ਦਾ ਖੁਰਾ ਨਾ ਖੋਜ ਦਿਸੇ। ਬੜਾ ਤਕੜਾ ਵੇਦਾਂ ਦਾ ਗਿਆਤਾ ਸੀ, ਕੋਈ ਐਵੇਂ ਬਾਤ ਨਹੀਂ ਸੀ, ਬੜੀ ਸੋਝੀ ਰੱਖਣ ਵਾਲਾ ਸੀ। ਉਹਨੂੰ ਕਹਿੰਦੇ ਦਸਰ ਦਸਰ, ਇਹ ਨੀ ਵੀ ਉਹਦੇ ਦਸ ਸਿਰ ਸੀ, ਉਹ ਸੋਝੀ ਇੰਨੀ ਰੱਖਣ ਵਾਲਾ ਸੀ ਵੀ ਦਸ ਬੰਦੇ ਵਿਦਵਾਨ ਹੋਣ ਤੇ ਉਹਨਾਂ ਜਿੰਨਾ ਗਿਆਨ ਉਹਦੇ ਕੋਲ ਸੀ ਇਕੱਲੇ ਕੋਲ, ਤਾਂ ਕਹਿੰਦੇ ਦਸਰ। ਹੋਰ ਬੰਦੇ ਦੇ ਦਸ ਸਿਰ ਥੋੜੀ ਲੱਗ ਜਾਣੇ ਨੇ, ਇੰਨਾ ਵੱਡਾ ਵਿਦਵਾਨ, ਪਰ ਵਿਕਾਰਾਂ ਕਰਕੇ ਉਹਦਾ ਖੁਰਾ ਤੇ ਖੋਜ ਮਿਟ ਗਿਆ। ਰਾਵਣ ਜਿਹਾਂ ਦਾ ਖੁਰਾ ਨਾ ਖੋਜ ਦੱਸੇ, ਪੰਜਾਂ ਵੈਰੀਆਂ ਵਿੱਚ ਅਹੰਕਾਰ ਡਾਢਾ, ਕੋਈ ਆਖੇ ਤਲਵਾਰ ਦੀ ਮਾਰ ਡਾਢੀ, ਐ ਪਰ ਕਾਮ ਕਲੰਕ ਦਾ ਵਾਰ ਡਾਢਾ, ਉਮਰ ਭਰ ਦੀ ਬੰਦਗੀ ਪਲ ਵਿੱਚ ਰੋੜ ਛੱਡੇ, ਨਹੀਂ ਵਿਸ਼ੇ ਦੇ ਜਿਹਾ ਵਿਕਾਰ ਡਾਢਾ, ਕੋਈ ਆਖੇ ਤਲਵਾਰ ਦੀ ਮਾਰ ਡਾਢੀ, ਐ ਪਰ ਕਾਮ ਕਲੰਕ ਦਾ ਵਾਰ ਡਾਢਾ। ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਾਹਸ ਸਰੀਰ ਚਿਹਣ ਪਗ ਹੋਵੇ ਤਾਂ ਮਨ ਪੱਛੋ ਤਾਇਆ, ਕੋਈ ਜਾਣ ਨਾ ਭੁੱਲੈ ਭਾਈ ਭਾਈ, ਮਤਾ ਜਾਣ ਕੇ ਭੁੱਲ ਜਾਓ। ਤਾਂ ਹੀ ਤਾਂ ਰਵਿਦਾਸ ਭਗਤ ਮਹਾਰਾਜ ਨੇ ਅੰਮ੍ਰਿਤ ਬਚਨ ਬਖਸ਼ੇ ਨੇ, ਗੁਰੂ ਅੱਗੇ ਬੇਨਤੀ ਕਰਨੀ ਹੈ। ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੈਤ ਸ੍ਰੀ ਰਾਗ ਦਾ ਸ਼ਬਦ ਹੈ, ਸਤਿਗੁਰਾਂ ਦੇ ਚਰਨਾਂ ਚ ਬਿਣੇ ਹੈ।

ਥਾਂ ਉਹ ਥਾਂ ਚੰਗਾ ਤੇ ਮੰਦਾ ਪਤਾ ਹੀ ਨਹੀਂ ਉਹਨਾਂ ਨੂੰ, ਵਿਚਾਰ ਨਹੀਂ ਹੈ, ਬੋਲਣਾ ਨਹੀਂ ਜਾਣਦੇ। ਚੰਗੀਆਂ ਥਾਵਾਂ ਤੇ ਵੀ ਵਿਕਾਰ ਹੀ ਚਿੱਤ ਵਧੇ ਨੇ, ਮੰਦੀਆਂ ਥਾਵਾਂ ਤੇ ਵੀ ਉਹਨਾਂ ਦੇ ਅੰਦਰ ਵਿਕਾਰ ਹੀ ਪੈਦਾ ਹੋ ਰਹੇ ਨੇ। ਦਰਗਹ ਲੇਖਾ ਮੰਗੀਐ ਉਥੇ ਹੋਏ ਕੂੜਿਆਰ। ਤੁਹਾਨੂੰ ਗੁਰੂ ਅਮਰਦਾਸ ਸਤਿਗੁਰੂ ਜੀ ਅਪਾਰ ਅਪਾਰ ਕਿਰਪਾ ਕਰਦੇ ਨੇ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਮਨ ਮੁੱਖਾਂ ਪੁਰਸ਼ਾਂ ਤੋਂ ਦਰਗਾਹ ਵਿੱਚ ਪਰਲੋਕ ਵਿੱਚ ਲੇਖਾ ਮੰਗਿਆ ਜਾਵੇਗਾ, ਉਥੇ ਉਸ ਜਗ੍ਹਾ ਤੇ ਹੋਏ ਹੋਣਗੇ ਕੂੜਿਆਰ, ਝੂਠੇ ਹੋਣਗੇ, ਉੱਥੇ ਕੋਈ ਜਵਾਬ ਨਹੀਂ ਆਵੇਗਾ। ਧਰਮ ਰਾਜ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਏਗਾ। ਨਾਨਕ ਆਖੇ ਰੇ ਮਣਾ ਸੁਣੀਐ ਸਿੱਖ ਸਾਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆ ਬਾਕੀ ਜਿਨਾ ਰਹੀ, ਅਜ਼ਰਾਈਲ ਫਰੇਸਤਾ ਹੋਸੀ ਆਏ ਤਈ, ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਦਰਗਹਿ ਲੇਖਾ ਮੰਗੀਐ ਅਮਲ ਸਰਾਨੋ, ਲੇਖਾ ਦੇਣਾ ਦੇਣਾ ਪਵੇਗਾ ਚੰਗੇ ਮੰਦੇ ਕਰਮਾਂ ਦਾ ਹਿਸਾਬ। ਅਮਲ ਸਰਾਨੋ ਲੇਖਾ ਦੇਣਾ ਆਏ ਕਠਿਨ, ਦੂਤ ਜਮ ਲੀਨਾ।

ਜਾਦ ਹੈ, ਰੋੜੀ ਵੀ ਯਾਦ ਹੈ, ਪਰ ਇਹ ਯਾਦ ਨਹੀਂ ਹੈ ਮੈਂ ਜ਼ਿੰਦਗੀ ਦੀ ਸਵਾਸ ਕਿੰਨੇ ਖੱਟੇ ਨੇ, ਕਿੰਨਿਆਂ ਸਵਾਸਾਂ ਰਾਹੀਂ ਜਪਿਆ ਗੁਰੂ ਗੁਰੂ ਤੇ ਕਿੰਨਿਆਂ ਸਵਾਸਾਂ ਨੂੰ ਬੇਅਰਥ ਗਵਾਇਆ ਹੈ। ਕਿਆ ਤੇ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਦਰਹਾਲ ਹੁਣੇ ਜਾਣਾ ਪਵੇਗਾ। ਇਹ ਨਹੀਂ ਵੀ ਇਨਕਾਰੀ ਕਰ ਦੇਵੇਗਾ ਵੀ ਅੱਜ ਨਹੀਂ ਜਾਂਦੇ ਕੱਲ ਨੂੰ ਚਲੇ ਜਾਵਾਂਗੇ, ਨਾ ਨਾ, ਜਦੋਂ ਬੁਲਾਵਾ ਆ ਗਿਆ ਫਿਰ ਜਾਣਾ ਪੈਣਾ, ਉੱਥੇ ਕੋਈ ਬਹਾਨਾ ਨਹੀਂ ਚੱਲਣਾ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਕਰੋ ਅਰਦਾਸ ਗਾਵ ਕਿਸ ਬਾਕੀ, ਲਿਓ ਨਿਵੇਰ ਅੱਜ ਕੀ ਰਾਤੀ, ਪਰ ਰਾਤ ਨਹੀਂ ਮਿਲਣੀ, ਜਾਣਾ ਪਵੇਗਾ। ਆਪੇ ਸ੍ਰਿਸ਼ਟ ਉਪਾਈਓ ਨਾ, ਆਪ ਕਰੇ ਵਿਚਾਰ। ਗਰੀਬ ਨਿਵਾਜ ਜੀ ਕਿਰਪਾ ਕਰਦੇ ਮੇਰੇ ਵਾਹਿਗੁਰੂ ਜੀ ਨੇ, ਹਰਨ ਭਰਨ ਜਾਕਾ ਨੇਤਰ ਫੋਰ, ਅੱਖ ਦੇ ਚਮਕਣ ਵਿੱਚ ਸ੍ਰਿਸ਼ਟੀ ਨੂੰ ਸਾਜਿਆ ਹੈ, ਫਿਰ ਵਿਚਾਰ ਵੀ ਆਪ ਕਰਦਾ ਹੈ। ਨਾਨਕ ਕਿਸ ਨੂੰ ਆਖੀਐ, ਸਭ ਵਰਤੈ ਆਪ ਸਚਿਆਰ। ਵੀ ਕਿਸੇ ਨੂੰ ਕੀ ਕਹੀਏ, ਮੇਰਾ ਵਾਹਿਗੁਰੂ ਨਿਰੰਕਾਰ ਸਾਰਿਆਂ ਦੇ ਵਿੱਚ ਆਪ ਹੀ ਵਰਤ ਰਿਹਾ ਹੈ।

ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਤੇ ਕਰਮ ਕੇ ਕਿਰਪਾ ਹੈ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਮੇਹਰ ਅੰਮਤ ਹੈ, ਉਹ ਗੁਰਮੁਖ ਨੇ, ਹਰ ਅਰਾਧਿਆ, ਉਹ ਮੇਰੇ ਵਾਹਿਗੁਰੂ ਜੀ ਨੂੰ ਅਰਾਧਦੇ ਨੇ, ਭਾਵ ਉਹਦੇ ਜਾਪ ਨੂੰ ਜਪਦੇ ਨੇ। ਗੁਰਮੁਖ ਇੱਕ ਅਰਾਧਣ, ਇੱਕ ਮਨ ਹੋਏ ਨਾ ਹੋਏ, ਦੋ ਚਿੱਤਾ, ਦੋ ਚਿੱਤ ਨੇ ਬੰਦੇ ਦਾ। ਜਦੋਂ ਘਰ ਨੂੰ ਵੀ ਤੁਰਦਾ, ਘਰ ਤੋਂ ਗੁਰਦੁਆਰੇ ਨੂੰ ਵੀ, ਉਦੋਂ ਵੀ ਇੱਕ ਅੰਦਰੋਂ ਜੀ ਆਵਾਜ਼ ਆਉਂਦੀ, ਚੱਲੀਏ ਗੁਰਦੁਆਰੇ, ਇੱਕ ਇਹੋ ਜੀ ਚੰਦਰੀ ਆਵਾਜ਼ ਵੀ ਆ ਜਾਂਦੀ ਹੈ, ਚਲੋ ਛੱਡੋ ਪਰਾਂ ਕੀ ਜਾਣਾ ਹੈ, ਜਿਹੜਾ ਕਥਾ ਭਾਈ ਨੇ ਗੁਰਦੁਆਰੇ ਕਰਨੀ, ਉਹ ਘਰ ਵੀ ਤਾਂ ਸੋਹਣੀ ਲੈਣੀ ਹੈ, ਉਹ ਕਿਹੜੀ ਘਰ ਆਵਾਜ਼ ਨਹੀਂ ਜਾਂਦੀ, ਇਹ ਦੁਚਿੱਤਾ ਪਿਨਾ ਹੈ। ਇੱਕ ਆਵਾਜ਼ ਆਈ ਹੈ, ਨਹੀਂ ਭਾਈ ਨਹੀਂ, ਗੁਰਦੁਆਰੇ ਚੱਲਦੇ ਹਾਂ, ਉੱਥੇ ਕਥਾ ਕੀਰਤਨ ਵਾਲੇ ਸਰਵਣ ਕਰ ਲਾਂਗੇ, ਨਾਲੇ ਗੁਰੂ ਕਾ ਲੰਗਰ ਮਿਲ ਜਾਵੇਗਾ, ਦੋ ਕੰਮ ਹੋ ਜਾਣਗੇ। ਇੱਕ ਚੰਦਰੀ ਆਵਾਜ਼ ਨੇ ਰੋਕ ਦਿੱਤਾ, ਚਲੋ ਕੋਈ ਗੱਲ ਨੀ, ਸਵੇਰ ਦਾ ਬੜਿਆ ਹੀ ਛਕ ਲੈਂਦੇ ਆ, ਨਾਲੇ ਭਾਈ ਦੀ ਕਥਾ ਇੱਥੇ ਵੀ ਤੇ ਸੁਣੀ ਜਾਂਦੀ ਆ। ਮਹਾਰਾਜ ਕਹਿੰਦੇ ਗੁਰਮੁਖ ਦੇ ਦੋ ਮਨ ਨਹੀਂ ਹੈ, ਉਹਦੇ ਕੋਲ ਇੱਕ ਹੀ ਹੈ, ਉਹਦਾ ਮਨ ਬਣ ਗਿਆ ਗੁਰਦੁਆਰੇ ਜਾਣਾ ਤੇ ਜਾਣਾ ਹੈ, ਉਹਦਾ ਮਨ ਬਣ ਗਿਆ ਸੰਗਤ ਵਿੱਚ ਬੈਠਣਾ ਤੇ ਬੈਠਣਾ ਹੈ, ਉਹਨੇ ਸੰਕਲਪ ਘਰੋਂ ਹੀ ਕਰ ਲਿਆ ਹੈ। ਮਹਾਰਾਜ ਕਹਿੰਦੇ ਗੁਰਮੁਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਗੁਰਮੁਖ ਇੱਕ ਅਰਾਧਣਾ, ਇੱਕ ਮਨ ਹੋਏ ਨਾ ਹੋਏ ਦੋ ਚਿੱਤਾ। ਗੁਰਮੁਖ ਆਪ ਗਵਾਇਆ, ਗੁਰਮੁਖ ਆਪ ਗਵਾਇਆ, ਜੀਵਨ ਮੁਕਤ ਨ ਤਾਮਸ ਪਿੱਤਾ, ਗੁਰ ਉਪਦੇਸ਼ ਆਵੇਸ਼ ਕਰ, ਸਨ ਦੂਤਾਂ ਬਿਖੜਾ ਗੜ ਜਿੱਤਾ, ਪੈਰੀ ਪੈ ਪੈ ਖਾਕ ਹੋਏ, ਪਾਹੁ ਨੜਾ ਜਗ ਹੋਏ ਅਥਿੱਤਾ। ਜਗ ਵਿੱਚ ਪ੍ਰਾਹੁਣਾ ਰਹਿੰਦਾ ਹੈ, ਅਥਿੱਤੀ ਬਣ ਕੇ ਰਹਿੰਦਾ, ਰਾਤ ਕੋਈ ਕੱਟਣ ਆਇਆ ਹੈ, ਰਾਤ ਕੱਟ ਕੇ ਅਗਲੇ ਦਿਨ ਚਲੇ ਜਾਣਾ ਹੈ, ਗੁਰਮੁਖ ਮਾਤ ਲੋਕ ਵਿੱਚ ਰਹਿੰਦਾ ਹੈ, ਪਰ ਰਹਿੰਦਾ ਅਥਿੱਤੀ ਬਣ ਕੇ ਹੈ, ਇਹ ਸੰਸਾਰ ਦੀ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਇਆ ਹੈ, ਉਮਰਾ ਰੂਪੀ ਰਾਤ ਕੱਟ ਕੇ ਤਾਂ ਅਗਲੀ ਸਵੇਰ ਨੂੰ ਚਾਲਾ ਪਾ ਦੇਣਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਦੁਰਲਭ ਦੇਹੇ ਅਵਸਰ ਜਾਣਦੇ, ਸ਼ਬਦ ਸੁਰਤ ਅਸੁਨੇਹੇ ਸਭ ਰੰਗ ਮਾਣਦੇ, ਸਾਧ ਸੰਗਤ ਨੇ ਲਿਵ ਨੇਹੇ ਆਖ ਵਖਾਣ ਦੇ, ਦੇਹੀ ਵਿੱਚ ਬਦੇਹੇ ਸੱਚ ਸਿਜਾਣ ਦੇ, ਦੁਬਦਾ ਉਹ ਨਾ ਇਹੋ ਇੱਕ ਪਛਾਣ ਦੇ, ਚਾਰ ਦਿਹਾੜੇ ਥੇ ਹੋ ਮਨ ਵਿੱਚ ਜਾਣ ਦੇ। ਮਨ ਵਿੱਚ ਜਾਣਦੇ ਨੇ ਸੰਸਾਰ ਦੀ ਚਾਰ ਦਿਨਾਂ ਦੀ ਖੇਡ ਹੈ, ਕੋਈ ਬਹੁਤੀ ਲਮੇਰੀ ਖੇਡ ਨਹੀਂ ਹੈ। ਪੈਰੀ ਪੈ ਪੈ ਖਾਕ ਹੋਏ, ਪਹੁੰਡਾ ਜਗ ਹੋਏ ਅਥਿੱਤਾ, ਗੁਰਮੁਖ ਸੇਵਾ ਗੁਰਸਿੱਖਾਂ, ਗੁਰਸਿੱਖ ਮਾਂ ਪਿਓ ਭਾਈ ਮਿੱਤਾ, ਦੁਰਮਤ ਦੁਬਦਾ ਦੂਰ ਕਰ, ਗੁਰਮੁਖ ਸ਼ਬਦ ਸੁਰਤ ਮਨ ਸੱਤਾ, ਛੱਡ ਕੋ ਪੱਖੜ ਕੂੜ ਕੁਦਤਾ। ਪੰਜਾਬੀ ਦੀ ਠੇਠ ਬੋਲੀ ਹੈ, ਕੋਈ ਬਹੁਤੀਆਂ ਸ਼ਰਾਰਤਾਂ ਕਰਦਾ ਹੋਵੇ ਤੇ ਉਹਨੂੰ ਕਹਿੰਦੇ ਜੀ ਕੁਦਤਾਂ ਕਰੀ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਨਾ ਕਰ, ਆਪਣੀ ਸੁਰਤ ਦੇ ਵਿੱਚ ਮੇਰੇ ਗੁਰੂ ਦੇ ਸ਼ਬਦ ਨੂੰ ਟਕਾ, ਤੇ ਜਿਹੜਾ ਟਕਾਉਣ ਵਾਲਾ ਹੈ ਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਹੈ। ਹਰ ਗੁਰਮੁਖ ਤਿੰਨੀ ਅਰਾਧਿਆ ਸਿਮਰਿਆ ਹੈ, ਜਿਨ ਕਰਮ ਪ੍ਰਾਪਤ ਹੋਏ ਉਹਨਾਂ ਤੇ ਗੁਰੂ ਦੀ ਕਿਰਪਾ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਸਦਕੇ ਜਾਂਦੇ ਹਾਂ। ਜਿਨ ਹਰ ਮਨ ਵਸਿਆ ਸੋਏ, ਸੋਏ ਤੋਂ ਭਾਵ ਮੇਰਾ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਉਹਨਾਂ ਤੋਂ ਬਲਹਾਰ ਜਾਈਏ। ਜਿਣ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਦਾ ਸੰਗ ਮਿਲ ਜਾਵੇ ਤਾਂ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ।

ਦੂਰ ਨੇੜੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆਸ ਕਰੇ ਸਭ ਲੋਕ, ਜਿੰਨੇ ਸੰਸਾਰ ਦੇ ਵਿੱਚ ਜੀਵ ਲੋਕ ਰਹਿੰਦੇ ਨੇ, ਸਭ ਕੋਈ ਐਸਾ ਨਹੀਂ ਹੈ ਕਿ ਆਸ ਲਾ ਕੇ ਬੈਠੇ ਨੇ। ਬਹੁ ਜੀਵਨ ਜਾਣਿਆ, ਬਹੁ ਬਹੁਤਾ ਜ਼ਿਆਦਾ ਜੀਵਨ ਹੈ, ਉਮਰਾਂ ਸਾਡੀ ਬਹੁਤ ਹੀ ਲੰਬੀ ਹੈ। ਹੋਰ ਤਾਂ ਸੰਸਾਰ ਤੋਂ ਚਲੇ ਜਾ ਰਹੇ ਨੇ, ਪਰ ਮੈਂ ਨਹੀਂ ਜਾਣਾ, ਮੇਰੀਆਂ ਤੇ ਪੱਕੀਆਂ ਮੱਲਾਂ ਮਾਰੀਆਂ ਨੇ। ਨਿਤ ਜੀਵਨ ਕੋ ਚਿੱਤ, ਨਿਤਾ ਪ੍ਰਤੀ ਜੀਵਨ ਵਾਸਤੇ ਨਵੀਂ ਤੋਂ ਨਵੀਂ ਸੋਚ ਚੱਲ ਰਹੀ ਹੈ। ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ ਨਾ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ। ਕੋਈ ਜੀਵਦਾ ਬੰਦਾ ਬਜ਼ੁਰਗ ਵੀ ਹੋ ਜਾਵੇ ਕਿਤੇ, ਥੋੜੀ ਕਹਿੰਦਾ ਮੈਨੂੰ ਮਰ ਜਾਵਾ, ਮੌਤ ਆ ਜਾਵੇ। ਫਿਰ ਰਹਿਣ ਵਾਸਤੇ ਗੜ ਮੰਡਪ ਸਵਾਰਿਆ, ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਕਹਿੰਦੇ ਤੇਰਾ ਕੋਈ ਸਾਥੀ ਨਹੀਂ ਹੈ, ਮੰਡਪ ਸਵਾਰਿਆ ਇੱਥੇ ਤੇ ਘਰ ਸਵਾਰਦਾ ਹੈ, ਇਹ ਮੇਰਾ ਘਰ ਹੈ, ਪਰ ਜਿਹੜਾ ਅਗਲੇ ਘਰ ਜਾਣਾ ਹੈ ਉਸ ਘਰ ਦਾ ਗੁਰਮੁਖੋ ਚੇਤਾ ਨਹੀਂ ਹੈ, ਕੋਈ ਅਗਲੇ ਘਰ ਦੀ ਵੀ ਲੋੜ ਹੈ। ਤਾਂ ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ

ਭਈ ਜਿੱਥੇ ਜਾ ਕੇ ਕੋਈ ਗਾਂਹ ਵੀ ਰਹਿਣਾ ਉਹਦੀ ਤੇ ਚਿੰਤਾ ਕਰਦਾ ਹੀ ਨਹੀਂ ਹੈ, ਉਹਦੀ ਤੇ ਕਦੇ ਸੋਚ ਆਈ ਨਹੀਂ ਹੈ। ਤਾਂ ਮਹਾਰਾਜ ਨੇ ਬੋਲ ਕਹੇ ਸੀ ਜਾਂ ਕੋ ਆਏ, ਜਾਂ ਕੋ ਆਏ ਸੋਈ ਬਿਹਾਜੋ, ਉਹਦਾ ਵਪਾਰ ਕਰ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਾਹੌਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਤੇਰਾ ਦੁਬਾਰਾ ਫੇਰਾ ਨਾ ਹੋਵੇ। ਆਸ ਕਰੇ ਸਭ ਲੋਕ, ਸਭ ਲੋਕ ਜਿਹੜੇ ਨੇ ਸੰਸਾਰ ਦੇ ਤਮਾਮ ਜੀਵ ਜਿਹੜੇ ਨੇ ਆਸ ਲਾ ਕੇ ਬੈਠੇ, ਜੀਵਨ ਬੜਾ ਲੰਮਾ ਹੈ, ਜੀਵਨ ਬੜਾ ਲੰਮਾ ਹੈ। ਤਾਂ ਗੁਰੂ ਨਾਨਕ ਮਹਾਰਾਜ ਨੇ ਇਹੀ ਤਾਂ ਪਾਵਨ ਉਪਦੇਸ਼ ਬਖਸ਼ਿਆ ਸੀ, ਉਹ ਜੀਵਨ ਬਹੁਤਾ ਲੰਬਾ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ, ਆਇਆ ਹੈ ਦਮ ਤਾਂ ਆਦਮੀ ਹੈ, ਨਹੀਂ ਆਇਆ ਤੇ ਮਿੱਟੀ ਖਾਕ ਹੈ। ਹਮ ਆਦਮੀ ਆ ਇੱਕ ਦਮੀ, ਮੋਲਤ ਮੋਹਤ ਨਾ ਜਾਣ, ਨਾਨਕ ਬਿਣਵੈ ਤਸੈ ਸਰੇ ਵਹੁ, ਜਾ ਕੇ ਜੀ ਪ੍ਰਾਣ। ਮਹਾਰਾਜ ਕਹਿੰਦੇ ਜਿਸ ਨੇ ਜੀ ਦਿੱਤਾ, ਪ੍ਰਾਣ ਦਿੱਤੇ ਨੇ, ਉਹਦੇ ਜਾਪ ਨੂੰ ਜਪ, ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ।

ਆਓ ਗੁਰੂ ਸਵਾਰੀ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਜੀ, ਭਾਈ ਸਾਹਿਬ ਜੀ, ਭਾਈ ਓਂਕਾਰ ਸਿੰਘ ਜੀ, ਉਹਨਾਂ ਸਾਹਿਬ ਵਾਲਿਆਂ ਦਾ ਜਥਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੈ। ਆਓ ਉਹਨਾਂ ਦੀ ਰਸੀਲੀ ਰਸਨਾ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਬੁਲਾਓ ਗੱਜ ਕੇ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੈਰਾਗ ਦੀ ਮੂਰਤ ਤੁਹਾਨੂੰ ਸਾਨੂੰ ਸਾਰਿਆਂ ਨੂੰ ਨਿਰੰਕਾਰ ਨਾਲ ਅਟਲ ਸੱਚਾਈ ਦੱਸਣ ਵਾਲੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹਿਤ ਸਿਓ ਬਾਂਧਿਓ, ਚੀਤ ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ, ਨਾਨਕ ਪਾਉ ਜਲ ਪਾਰ ਪਰੈ ਜੋ ਗਾਵੇ, ਪ੍ਰਭ ਕੇ ਗੀਤ ਮਨ ਮੂਰਖ ਅਜ ਹੋ ਨਾ ਸਮਝਤ, ਸਿੱਖਦੈ ਹਾਰਿਓ ਨੀਤ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਆਪਣੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤਮਈ ਬਾਣੀ ਸਹਿਜੇ ਸਹਿਜੇ ਸਮਾਂ ਬੀਤ ਰਿਹਾ ਹੈ, ਸਮਾਂ ਬਹੁਤ ਬਲਵਾਨ ਹੈ, ਇਹ ਵੱਡੇ ਵੱਡਿਆਂ ਨੂੰ ਖਾ ਗਿਆ ਤੇ ਸਾਨੂੰ ਸਾਰਿਆਂ ਨੂੰ ਵੀ ਖਾ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਫਿਰ ਕਿਉਂ ਨਾ ਸਵਾਸ ਸਵਾਸ ਉਹਦਾ ਸਿਮਰਨ ਕਰੀਏ, ਉਹਦੀ ਯਾਦ ਜ਼ਿੰਦਗੀ ਵਿੱਚ ਹਮੇਸ਼ਾ ਬਰਕਰਾਰ ਰੱਖੀਏ, ਬਣਾ ਕੇ ਰੱਖੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮਾਤਾ ਗੁਜਰ ਕੌਰ, ਤੁਹਾਡੇ ਪੋਤਰੇ ਚਾਰ ਸਾਹਿਬਜ਼ਾਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਧੰਨ ਹੋ, ਤੁਹਾਡੇ ਦਿੱਤੇ ਹੋਏ ਸੁੱਖਾਂ ਦਾ ਸਦਾ ਸ਼ੁਕਰ ਹੈ। ਮਿਹਰ ਕਰੋ, ਤੁਹਾਡਾ ਨਾਮ ਸਿਮਰਨ ਵੀ ਜੀਵਨ ਦਾ ਆਧਾਰ ਬਣ ਜਾਏ, ਸਭ ਦੀ ਹਾਜ਼ਰੀ ਪ੍ਰਵਾਨ।

ਜੋਤ ਸਭ ਰੂਪੀ ਰਹਿਓ ਭਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰਿ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਚਰਨ ਕਮਲਾਂ ਦੇ ਨਾਲ ਜੁੜ ਕੇ ਇਹ ਜੀਵਨ ਨੂੰ ਸਫਲਿਆਂ ਕਰ ਦੇਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 743 ਔਰ 744 ਦੇ ਉੱਤੇ ਸੁਭਾਈਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਾਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੇਸ਼ ਤਿਸ ਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾਣੈ ਗਵਾਰ। ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋ ਜਨ ਸਦਾ ਆਰੋਗ। ਜਿਉਂ ਮੰਦਰ ਕਉ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜਿਉਂ ਪਾਖਾਣ ਨਾਵ ਚਾੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ। ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮੇਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰਤ ਆਗ ਤੂੰ ਤਿਸੈ ਚਿਤਾਰ। ਜੋ ਕਾਸ਼ੋ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੇ ਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਨ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਕੇ ਬਸੰਤੈ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਤਰਗੈ ਸੋਏ। ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕੈ ਸਦ ਬਲਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਿਕ ਬਿਗਨ ਤੇ ਸਾਧੂ ਰੱਖੈ, ਹਰ ਗੁਣ ਗਾਇਆ ਮੇਰੇ ਤੇਰਾ ਸਚਾਖੈ। ਓਟ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀਵ ਅਲਨਹਾਰ, ਭੂਖੇ ਕਉ ਦੇਵਤ ਆਧਾਰ। ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇ ਹੋਲੋਏ, ਜਾ ਕੈ ਹਿਰਦੈ ਏਕੋ ਹੋਏ। ਸੱਚ ਕਰਣੇ ਸੱਚ ਤਾਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰੇਹੋ ਗੁਣ ਤੇ ਪ੍ਰਭ ਪਹਿਨ। ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੋ ਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਸਾਧ ਤੇਰੇ ਕੀ ਚਰਣੇ ਪਾਓ, ਨਾਨਕ ਕੈ ਮਨ ਇਹੋ ਅਨਰਾਓ। ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾਂ ਕਾ ਨੇਤਰ ਫੂਰ, ਤਿਸਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਾਧ ਜਾਕੈ, ਸਰਬ ਥੋਕ ਸੁਣੀਐ ਘਰ ਤਾਕੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੈ ਸੂਤ। ਸੁਮਤ ਗਿਆਨ ਤਿਹਨ ਜਿਨ ਦੇ, ਜਨ ਦਾਸ ਨਾਮ ਧਿਆ ਵੈਸੇ। ਤਿਹੋ ਗੁਣ ਮੈਂ ਜਾਕੂ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸ ਕੇ ਅਸਮਾਨ।

ਸੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਦਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ।

ਮਾਇਆ ਸਭ ਕਹਿ ਮਦ ਅਲਿਪ ਤੂਰ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਿਕ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਕਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਵੇਖੇ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ

ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੁੱਚਾ ਸੁੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾਇਆ ਕੁਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਵਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਵਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਤਿਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ।

ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵ ਪ੍ਰਸਾਦ, ਚੱਕਰ ਚਿਹਨ ਅਰ ਬਰਣ ਜਾਤਿ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹੀ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤਿਣ ਕਹਿਤ, ਤਵੈ ਸਰਵ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਛੰਦ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਕੇ, ਨਮਸਤੰਗ ਅਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਵੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਤੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇ।

ਸਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ, ਅਨੂਪੂ ਤੰਗ ਸੁਰੰਗ ਸੁਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ, ਗੌਣ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ, ਬਿਦਨ ਆਵਤ ਸੀਸ ਨਾ ਜਾਤ ਵਿਚਾਰੇ। ਇਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾ ਗਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਿਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਸਤੇ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ, ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ, ਸੁਸੰਜਮ ਨੇਮ ਅਨੇਕ ਵਸੇਖੈ। ਵੇਦ ਪੁਰਾਨ ਕਤੇਬ ਕੁਰਾਨ, ਜਮੀਨ ਜ਼ਮਾਨ ਸੁਬਾਨ ਕੇ ਭਿੱਖੈ। ਪਾਉਣ ਆਹਾਰ ਜਤੀ ਜਤਾਰ, ਸਭੈ ਸੁਵਿਚਾਰ ਹਜ਼ਾਰ ਕੇ ਦਿਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ। ਸ਼ੁੱਧ ਸਿਪਾਹਾ ਦੁਰੰਤ ਦੁਬਾਹਾ, ਸੁਸਾਸਨਾ ਦੁਰਜਾਨ ਦਲੈਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਗੇ। ਤੋਰ ਅਰੀਨ ਮਰੂਰ ਮੁਵਾਸਨ, ਮਾਤਿਮ ਤੰਗਨ ਮਾਨ ਮਲੈਗੇ। ਸ੍ਰੀ ਭਸਤ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਧਾਨ ਚਲੈਗੇ। ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਧਾਰ ਪਛਈਆ। ਤੋਰ ਦੇਸ਼ ਮਲਿੰਦ ਮੁਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਨੇਕ ਸੁਵੇਕ ਦਿਵਈਆ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਤਾਪ ਥਪੈਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ, ਕੇਵ ਪੁੰਜ ਕਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਦਪ, ਜੌਂ ਤਰਲੋਕੋ ਰਾਜ ਕਰੈਂਗੇ। ਕੋਟ ਇਸ਼ਨਾਨ ਗਜਾ ਦਿਕ ਦਾਨ, ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤੰਤ, ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਗ, ਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾਂ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ। ਨਾਥ ਫਿਰਿਓਲੀਏ ਸਾ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁਬੈਸ ਬਿਤਾਇਓ। ਸਾਚ ਕਹੂੰ ਸੁਨ ਲਿਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਛਾਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਿਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਤੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰੇ ਅਨ ਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਬਾਤ ਸਮਰੱਥ ਹੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰਤਾਉ ਨਾਹੀ, ਸ਼ਬਦ ਲਾਗ ਸੁਆਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸੁਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ, ਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਚ ਮਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਵਿਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖੋ ਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮੈ ਤਿਰੰਤ ਨ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਉਪਾਇਕ ਵੇਖ ਪ੍ਰਸੰਨ ਆਇਆ, ਲਭ ਲੁਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਕਹਿ ਨਾਨਕ ਜਿਸਨੂੰ ਆਪ ਝੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਹੋ ਤਿੱਖੀ ਵਾਲੋ ਮਿੱਕੀਏ, ਤੁਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ,
ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸੁਭਾਈਆ ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਵ ਮਿਲੀ ਨਹਿ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸਤ ਅਜਿਹਾ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋ ਪਹੁੰਚੈ ਨਾ ਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇ ਵਨਜਾਰੇ ਕਹਿ ਨਾਨਕ ਤਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨਉ ਨਿਦਯਾ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਦਰ ਕਰਦੀਆਂ ਬੇਅੰਤ ਸੰਗਤਾਂ ਨੇ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਕਬੂਲ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਪਿਆਰ ਬਖਸ਼ਿਸ਼ ਕਰਨਾ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਰੂ ਕੇ ਲੰਗਰਾਂ ਵਿੱਚ ਪਿਆਰ ਭਾਵਨਾ ਸ਼ਰਧਾ ਸਹਿਤ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਸਭਨਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾੰਗ ਸੰਗ ਵਰਤਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ
ਪਾਵਨ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕਿਹਾ ਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਪਿਆਰ ਸਹਿਤ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਦਰ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ, ਉਪਰੰਤ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ, ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ 'ਤੇ, ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਤਾਰ ਜੀ ਵੱਲੋਂ ਉਚਾਰਨ ਕੀਤੇ ਗਏ ਹਨ। ਸਤਿਗੁਰਾਂ ਦੇ ਪਵਿੱਤਰ ਅੰਗ 743 ਅਤੇ 44 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜੋ ਪ੍ਰਾਣੀ, ਜੋ ਜੀਵ ਮੋਹ ਮਾਇਆ ਵਿੱਚ ਬੱਝਿਆ ਹੋਇਆ ਹੈ, ਉਸ ਨੂੰ ਜੀਵਨ ਦੀ ਵਹਿੰਦੀ ਹੋਈ ਨਦੀ ਦਾ ਪਤਾ ਨਹੀਂ ਲੱਗਦਾ। ਜੀਵਨ ਦਿਨ ਰਾਤ ਵਹਿ ਰਿਹਾ ਹੈ, ਮੁੱਕ ਰਿਹਾ, ਖਤਮ ਹੋ ਰਿਹਾ ਹੈ, ਕਦੇ ਦ੍ਰਿਸ਼ਟ ਨਾ ਧਾਰਤ। ਪਰ ਗਿਆਨ ਤੋਂ ਹੀਣਾ ਮਨੁੱਖ ਇਹ ਸਮਝਦਾ ਨਹੀਂ ਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਵਿਦ ਕੀਜੈ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਹੂ ਹੈ ਕਾਕਾ। ਇਸ ਕਰਕੇ ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਇਹ ਭਾਈ ਜਿਸ ਜਨਮ ਨੂੰ ਜਿੱਤਣਾ ਹੈ ਤੇ ਜੀਵਨ ਨੂੰ ਸਫਲਾ ਕਰਨਾ ਹੈ ਤੇ ਮਾਧਵ ਨੂੰ, ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ ਅਰਾਧਨਾ ਪਏਗਾ। ਵਾਹਿਗੁਰੂ ਤੋਂ ਬਿਨਾਂ ਮਨੁੱਖ ਜਿਤਨੇ ਵੀ ਕਰਮ ਕਰਦਾ ਹੈ ਉਹ ਬੇਕਾਰ ਕਰਮ ਹਨ, ਉਹ ਵਿਖਿਆ ਦੇ ਕਰਮ ਹਨ, ਉਹ ਸਾਰੇ ਹੀ ਇੱਥੇ ਝੜ ਜਾਣੇ ਨੇ। ਤਿਲ ਮਾਤਰ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਅੱਗੇ ਨਹੀਂ ਜਾਣਾ। ਜੀਵਨ ਪਸ਼ੂਆਂ ਦੀ ਨਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੈ ਕਿ ਜਿਵੇਂ ਭਰ ਆਪਣੇ ਪੇਟ ਨੂੰ ਭਰ ਕੇ ਪਸ਼ੂ ਸੌਂ ਜਾਂਦਾ ਹੈ, ਇਸੇ ਤਰ੍ਹਾਂ ਅਗਿਆਨੀ ਮਨੁੱਖ ਭਰਨ ਪੌਖਣ ਸੰਗ ਔਧ ਵਿਹਾਣੀ, ਆਪਣੀ ਔਧ, ਆਪਣੀ ਉਮਰ ਖਾਣ ਪੀਣ ਵਿੱਚ ਬਤੀਤ ਕਰ ਦਿੰਦਾ ਹੈ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਪਰਮੇਸ਼ੁਰ ਵਾਹਿਗੁਰੂ ਦੀ ਸਮਝ ਨਹੀਂ ਰੱਖੀ, ਸੋਝੀ ਨਹੀਂ ਰੱਖੀ, ਫਿਰ ਕੀ ਕਰੀਏ। ਸਰਨ ਸਮਰੱਥ ਅਗੋਚਰ ਸਵਾਮੀ, ਉਧਾਰ ਨਾਨਕ ਪ੍ਰਬੰਤਰ ਜਾਮੀ, ਅਰਦਾਸ ਕਰੀਏ। ਹੇ ਵਾਹਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਸਮਰੱਥ ਹੈ, ਤੂੰ ਅਗੋਚਰ ਹੈ, ਤੂੰ ਸਾਡਾ ਮਾਲਕ ਹੈ, ਤੂੰ ਆਪ ਅੰਤਰ ਜਾਮੀ ਹੈ। ਵਾਹਿਗੁਰੂ ਕਿਰਪਾ ਕਰ, ਸਾਡਾ ਉਧਾਰ ਕਰ, ਸਾਨੂੰ ਬਖਸ਼ ਲੈ, ਸਾਨੂੰ ਤਾਰ ਲੈ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਦੀ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਸ਼ਾਮਾਂ ਦੇ ਦੀਵਾਨਾਂ ਵਿੱਚ ਸਾਡੇ ਪਾਸ ਅਤਿ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਪਰਮਿੰਦਰਪਾਲ ਸਿੰਘ ਜੀ, ਗ੍ਰੰਥੀ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਗ੍ਰੰਥੀ ਸਿੰਘ, ਉਹ ਅੱਜ ਦੇ ਇੱਕ ਦਿਨ ਦੀ ਹਾਜ਼ਰੀ ਵਾਸਤੇ ਆ ਰਹੇ ਨੇ। ਸ਼ਾਮ ਨੂੰ 7 ਵਜੇ ਤੋਂ ਲੈ ਕੇ 7:45 ਤੱਕ ਉਹ ਗੁਰਮਤਿ ਵਿਚਾਰਾਂ ਨਾਲ ਆਪ ਸੰਗਤ ਦੇ ਰੂਬਰੂ ਹੋਣਗੇ। ਸੋ ਆਪ ਜੀਆਂ ਨੇ ਸਮਾਂ ਕੱਢ ਕੇ ਹਾਜ਼ਰੀਆਂ ਭਰਨੀਆਂ ਜੀ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਹਾਇਆ ਪੌੜੀ
1: ਜੇ ਆਪਣੇ ਧਰਮ ਦੀ ਸਤਿਗੁਰ ਪਾਇਆ ਇਹ ਜੋ ਬੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀ ਹੁਣ ਦਾਤਾ ਕੋ ਨੇ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਜੀ ਦਾ ਸਿਪਾਹ ਜਿਹਨੇ ਚੁਆਪ ਕੋ ਆਇਆ ਸਤਿਗੁਰ ਸਤਿਗੁਰ ਆਇਆ ਜਿਹਨੇ ਸਤਿਗੁਰ ਆਇਆ
0: ਗੁਰਮੁਖ

0: ਖਾਇ ਕੇ ਆ ਜਮਕਾਲ ਮਹੱਲਾ ਪਹਿਲਾ
1: ਭੈਣ ਚੇਲੇ ਨੱਚਣ ਗੁਰ ਪੈਰ ਲਾਇਨ ਫਿਰ ਸਿਰ ਉਡਰਾਵੇ ਝੱਟ ਪਾਏ ਵੇਖੇ ਲੋਕ ਸੰਗ।

ਵਾਹਿਗੁਰੂ ਜੀ ਗੁਰ ਅਮਰਦਾਸ ਪਰਸੀਐ ਪਹੁੰਚ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਭਉ ਮੁਕੇ ਗੁਰ ਅਮਰਦਾਸ ਪਰਸੀਐ ਭਉ ਲਭੈ ਗਹੁ ਚੁਕੇ ਇੱਕ ਬਿਨ

ਗੁਰ ਨਵ ਨਿਧ ਦਰੀਆਓ ਜਨਮ ਹਮ ਕਾਲ ਖਤ ਹੋਵੇ ਸੁਖ ਟਲ ਗੁਰ ਸੇਵੀਐ ਆਹਿਨਸ ਸਹਿਜ ਸੁਪਹਿ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਨਿਤ ਪਾਰਚ ਮਾਦ ਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਦ ਬਿਹਾਣੀ

ਬੈਤੀ ਜਾਤ ਕਦੇ ਦ੍ਰਿਸਟ ਨਾ ਧਾਰਤ ਮਿਥਿਆ ਮੋਹ ਬੰਧ ਨਿਤ ਪਾਰਚ ਸਾਰੀ ਸੰਗਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦੀਵਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ ਰਹੀਮ ਹੈ ਕੇ ਰੋਜ਼ੀ ਦਹੰਦ ਹੈ। ਸ਼ਬਦ ਗੁਰੂ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਗੁਰਸੰਗਤ ਜੀਓ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਬਹੁਤ ਅਪਾਰ ਕਿਰਪਾ ਹੈ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮੇਰਾ ਜੀਵਨ ਹੀ ਆਪ ਜੀ ਦੇ ਦੀਦਾਰ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸਹੋਂ ਕੁਰਸਹੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋ ਬਲਹਾਰੀ ਸਤਿਗੁਰ ਚਰਨਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਗੁਰੂ ਕੀ ਅੰਮ੍ਰਿਤ ਬਾਣੀ ਦੇ ਅਨੇਕਾਂ ਹੀ ਪ੍ਰਮਾਣ ਨੇ, ਦਰ ਮਾਦੇ ਠਾਡੇ ਦਰਬਾਰ, ਤੁਜ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ ਵਾਰ, ਤੁਮ ਤਨ ਧਣੀ ਉਦਾਰ ਤਿਆਗੀ, ਸਰਵਣਨ ਸੁਣੀਅਤ ਸੋ ਜਸ ਤੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਉ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ, ਕਹੇ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨ ਬਾਰ, ਉਮ ਕਿਉ ਹੀਓ ਮਿਲਨ ਪ੍ਰਭ ਤਾਈ, ਦਰਸ਼ਨ ਮਾਂਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ, ਕਿਹੜੇ ਕਿਹੜੇ ਨਹੀਂ ਤਾਰ ਦਿੱਤੇ। ਬੇਅੰਤ ਗੁਰੂ ਕੀ ਅੰਮ੍ਰਿਤ ਬਾਣੀ ਵਿੱਚੋਂ ਪ੍ਰਮਾਣ ਪ੍ਰਾਪਤ ਹੁੰਦੇ ਨੇ। ਵੱਡਿਆਂ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਜੀ,
ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ। ਦੂਰ ਦਰੇਡੇ ਪਿਆਰੇ ਗੁਰਸਿੱਖ ਆਪਣੇ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ ਜੀ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਫੁਰਮਾਨ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਰੋਜ਼ਾਨਾ ਪ੍ਰਾਪਤ ਹੁੰਦੀ ਹੈ। ਗੁਰੂ ਕੇ ਪਿਆਰੇ ਗੁਰਸਿੱਖ ਅੰਮ੍ਰਿਤ ਬਾਣੀ ਹੁਕਮਨਾਮਾ ਮੁੱਖ ਵਾਕ ਸਰਵਣ ਕਰਦੇ ਨੇ, ਫਿਰ ਮੰਨਦੇ ਨੇ, ਜੀਵਨ ਚ ਕਮਾਉਂਦੇ ਨੇ ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 743 ਅਤੇ 744 ਤੇ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ। ਪੰਚਮ ਗੁਰਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਅਜੈ ਗੰਗ ਜਲ ਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੋਹੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਗੁਰ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਹਰ ਬੰਸ ਜਗਤ ਜਾਸ ਸੰਚਰਿਓ ਸੋ ਕਵਣ ਕਹਿ ਸ੍ਰੀ ਗੁਰਮੋਯੋ। ਜੁਗ ਹੋ ਜੁਗ ਅਟਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਗੁਰਸੰਗਤ ਜੀ, ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਸਾਹਿਬ ਨੇ ਕਿਰਪਾ ਕੀਤੀ ਜਿਵੇਂ ਜ਼ਿੰਦਗੀ ਲੰਘਦੀ ਹੈ, ਪ੍ਰਾਣੀ ਨੂੰ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਿਵੇਂ ਬਤੀਤ ਹੋ ਜਾਂਦੀ ਹੈ। ਜਿਵੇਂ ਦਿਨ ਚੜ੍ਹਦਾ ਹੈ, ਲੰਘਦਿਆਂ ਪਤਾ ਹੀ ਨਹੀਂ ਲੱਗਦਾ ਦਿਨ ਲੰਘ ਗਿਆ, ਰਾਤ ਲੰਘ ਗਈ ਹੈ, ਤਿਵੇਂ ਇੱਕ ਸਾਡੀ ਜ਼ਿੰਦਗੀ ਦੀ ਖੇਡ ਜਿਹੜੀ ਹੈ ਉਹ ਮੇਰੇ ਵਾਹਿਗੁਰੂ ਨੇ ਰਚੀ ਹੈ, ਜੀਵਨ ਨੂੰ ਇਹਦੇ ਬਾਰੇ ਸੋਝੀ ਨਹੀਂ ਆਉਂਦੀ। ਆਓ, ਜਿਵੇਂ ਮੇਰੇ ਸਤਿਗੁਰੂ ਜੀ ਅਪਾਰ ਕਿਰਪਾ ਕਰਦੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ।

ਗੁਰੂ ਸਵਾਰੀ ਸੰਗਤ ਜੀ, ਜਿਵੇਂ ਕੋਈ ਬਹੁਤ ਤੇਜ਼ੀ ਨਾਲ ਨਦੀ ਦਰਿਆ ਦਾ ਪਾਣੀ ਵਗਦਾ ਹੈ, ਬਹੁਤ ਤੇਜ਼ੀ ਨਾਲ ਚੱਲਦਾ ਹੈ, ਜਿਸ ਦਰਿਆ ਦੇ ਵਿੱਚ ਵਗਦੇ ਨਹਿਰ ਦੇ ਵਿੱਚ ਛੱਲਾਂ ਬੜੀਆਂ ਪੈਂਦੀਆਂ ਨੇ, ਤਰੰਗਾਂ ਪੈਂਦੀਆਂ ਨੇ, ਬੜੇ ਗੌ ਨਾਲ ਉਹਦੇ ਕਿਨਾਰੇ ਤੇ ਵੇਖਿਆ ਜਾਵੇ ਤਾਂ ਚੱਲਦੇ ਦਰਿਆ ਦੇ ਪਾਣੀ ਵਿੱਚ ਇੱਕ ਘੁੰਮਣ ਘੇਰੀ ਚਰਖੜੀ ਜੀ ਬਣ ਜਾਂਦੀ ਹੈ। ਵੇਖਣ ਨੂੰ ਮਹਿਸੂਸ ਹੁੰਦਾ ਹੈ ਵੀ ਇਹ ਜਿਹੜਾ ਪਾਣੀ ਘੁੰਮ ਰਿਹਾ ਇਹ ਅੱਗੇ ਨਹੀਂ ਜਾ ਰਿਹਾ। ਫਿਰ ਅਰਜ ਕਰਾਂ, ਜਦੋਂ ਪਾਣੀ ਦਰਿਆ ਵਿੱਚ ਘੁੰਮਦਾ ਹੈ ਜਿਵੇਂ ਚਰਖੜੀ ਨੂੰ ਘੁਮਾਇਆ ਜਾਂਦਾ ਹੈ ਤਾਂ ਵੇਖਣ ਨੂੰ ਮਹਿਸੂਸ ਹੁੰਦਾ ਹੈ ਵੀ ਇਹ ਪਾਣੀ ਜਿਹੜਾ ਅਗਾਂਹ ਨਹੀਂ ਤੁਰਦਾ, ਇਹ ਖੜਾ ਹੈ, ਖੜਾ ਹੈ, ਅਗਾਂਹ ਨਹੀਂ ਤੁਰਿਆ। ਪਰ ਵਾਸਤਵ ਵਿੱਚ ਉਹ ਪਾਣੀ ਖੜਾ ਨਹੀਂ ਹੈ, ਘੁੰਮਣ ਘੇਰੀ ਜ਼ਰੂਰ ਹੈ। ਜਿੰਨੇ ਤੇਜ਼ੀ ਨਾਲ ਘੁੰਮਣ ਘੇਰੀ ਚੱਲਦੀ ਹੈ ਓਨੀ ਤੇਜ਼ੀ ਨਾਲ ਪਾਣੀ ਅਗਾਂਹ ਵੱਧ ਰਿਹਾ ਹੈ, ਓਨੀ ਤੇਜ਼ੀ ਨਾਲ ਅਗਾਂਹ ਚੱਲੀ ਜਾ ਰਿਹਾ ਹੈ। ਤੇਵੇਂ ਮਹਾਰਾਜ ਕਹਿੰਦੇ ਨੇ ਜਿਵੇਂ ਨਦੀ ਦਾ ਪਾਣੀ ਵੇਖਣ ਨੂੰ ਖੜਾ ਹੈ ਤੇਵੇਂ ਸਾਡੀ ਜ਼ਿੰਦਗੀ ਹੈ। ਬੜੀ ਤੇਜ਼ੀ ਨਾਲ ਜ਼ਿੰਦਗੀ ਦੇ ਸਵਾਸ ਲੰਘਦੇ ਜਾ ਰਹੇ ਨੇ ਪਰ ਵੇਖਣ ਨੂੰ ਮਹਿਸੂਸ ਹੋ ਰਿਹਾ ਹੈ ਜ਼ਿੰਦਗੀ ਤਾਂ ਉੱਥੇ ਹੀ ਖੜੀ ਹੈ। ਉੱਥੇ ਕਿਉਂ ਖੜੀ ਹੈ? ਜਿਸ ਵੇਲੇ ਜਨਮ ਲਿਆ ਸੀ ਛੋਟਾ ਜਿਹਾ ਲੋਥੜਾ ਸੀ ਇੱਕ ਮਾਸ ਦਾ, ਉਸ ਤੋਂ ਬੱਚਾ ਪੈਦਾ ਹੋ ਗਿਆ, ਅਗਾਂਹ ਚੱਲਦਾ ਚੱਲਦਾ ਕਿੱਥੇ ਪਹੁੰਚ ਗਿਆ? ਜ਼ਿੰਦਗੀ ਖੜੀ ਥੋੜੀ ਹੈ, ਜ਼ਿੰਦਗੀ ਤੇ ਇਉਂ ਲੰਘਦੀ ਜਾ ਰਹੀ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਹੌਤ, ਛੁਆ ਕਾਮਣ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਣ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਜ਼ਿੰਦਗੀ ਤਾਂ ਇੱਦਾਂ ਲੰਘ ਗਈ ਹੈ, ਜਦੋਂ ਜਨਮ ਲਿਆ ਸੀ ਉਦੋਂ ਕੇਵਲ ਮਾਤਾ ਜੀ ਦੇ ਦੁੱਧ ਨਾਲ ਹੀ ਪਿਆਰ ਸੀ, ਥੋੜਾ ਜਿਹਾ ਅਗਾਂਹ ਵੱਧ ਗਿਆ, ਦੁੱਧ ਛੁੱਟ ਗਿਆ, ਮਾਂ ਬਾਪ ਦੀ ਖਬਰ ਹੋ ਗਈ, ਦੁੱਧ ਦੀ ਖਬਰ ਨਹੀਂ, ਇਹਨੂੰ ਚੇਤਾ ਹੀ ਨਹੀਂ ਮੇਰੇ ਵਰਗਿਆਂ ਨੂੰ ਵੀ ਮੈਂ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਮਾਤਾ ਜੀ ਦਾ ਦੁੱਧ ਲਿਆ ਹੈ, ਦੁੱਧ ਨਾਲ ਢਿੱਡ ਭਰਿਆ, ਉਹ ਭੁੱਲ ਗਿਆ। ਜਦੋਂ ਥੋੜਾ ਜਿਹਾ ਹੋਰ ਗਾਂਹ ਵਧਿਆ ਫਿਰ ਖੇਡਾਂ ਵੱਲੇ ਚਲਾ ਗਿਆ, ਫਿਰ ਹੋਰ ਸੋਝੀ ਭੁੱਲ ਗਈ ਹੈ, ਫਿਰ ਖਾਣ ਪੀਣ ਵੱਲੇ ਚਲਾ ਗਿਆ, ਫਿਰ ਖਾਧਾ ਪੀਤਾ ਹੈ, ਫਿਰ ਉਹਦੇ ਨਾਲ ਵਾਸ਼ਨਾਵਾਂ ਪੈਦਾ ਹੋ ਗਈਆਂ ਨੇ, ਵਿਸ਼ਿਆਂ ਨੇ ਘਰ ਕਰ ਲਿਆ ਹੈ, ਫਿਰ ਘਰ ਵਾਲਾ ਬਣ ਗਿਆ ਹੈ, ਫਿਰ ਬੱਚੇ ਪੈਦਾ ਹੋ ਗਏ ਨੇ, ਕ੍ਰੋਧ ਤਾਂ ਬੜਾ ਆਉਂਦਾ ਪਰ ਚੱਲਦਾ ਕੋਈ ਨਹੀਂ ਹੈ। ਚੱਲਦਿਆਂ ਚੱਲਦਿਆਂ ਅਵਸਥਾ ਉਹ ਆ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਅੰਤ ਨੂੰ ਖਾਕ ਦੀ ਢੇਰੀ ਬਣ ਜਾਂਦਾ ਹੈ। ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ 10 ਬਾਲ ਤਨ 20 ਰਵਣ, ਤੀਸਾ ਕਾ ਸੁੰਦਰ ਕਹਾਵੈ 40 ਪੁਰ ਰੁਕ ਕੇ, ਇੱਥੇ ਪੂਰਾ ਹੋ ਗਿਆ। ਹੋਏ 85 ਪੱਗ ਖਿਸੈ, ਪੈਰ ਖਿਸਕ ਗਿਆ ਹੈ ਪੰਜਾਵਾਂ ਦਾ, 60 ਕੋ ਬੋੜੇ ਪਾਵੈ, 70 ਕਾ ਮਤਹੀਨ ਆਸਈਆਂ ਕਾ ਵਿਵਹਾਰ ਨਾ ਪਾਵੈ, 90 ਕਾ ਸਿਹ ਜਸਨੀ ਮੂਲ ਨਾ ਜਾਣੇ ਅਪ ਬਲ, ਟੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਵੇ ਕਾ ਧਵਲ ਹਰ, ਇਹੋ ਜਗ ਧੂਵੇ ਕਾ ਪਹਾਰ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਨਿਗਾਹ ਮਾਰੋ ਧੂੰਆਂ ਚੱਲਦਾ ਹੋਵੇ, ਅੱਗ ਲੱਗੀ ਹੋਵੇ, ਵੇਖਣ ਨੂੰ ਉਹ ਧੂੰਆਂ ਜਿਹੜਾ ਇਉਂ ਲੱਗਦਾ ਵੀ ਪਹਾੜ ਬਣੇ ਨੇ, ਕੋਈ ਉੱਚਾ ਹੈ ਕੋਈ ਨੀਵਾਂ ਹੈ, ਬੜੇ ਲੰਬੇ ਚੌੜੇ ਪਹਾੜ ਨੇ, ਪਰ ਵਾਸਤਵ ਵਿੱਚ ਉਹ ਪਹਾੜ ਨਹੀਂ ਹੈ, ਉਹ ਤਾਂ ਕੇਵਲ ਅੱਗ ਦਾ ਧੂੰਆਂ ਜਿਹੜਾ ਹੈ ਉਹਨੇ ਇੱਕ ਭੁਲੇਖਾ ਹੀ ਪਾ ਦਿੱਤਾ ਹੈ ਵੀ ਇਹ ਪਹਾੜ ਨੇ। ਵਾਸਤਵ ਵਿੱਚ ਜਦੋਂ ਗਿਆਨ ਪ੍ਰਾਪਤ ਹੁੰਦਾ ਪਤਾ ਲੱਗ ਜਾਂਦਾ ਵੀ ਇਹ ਤਾਂ ਧੂਏ ਦੇ ਪਹਾੜ ਬਣੇ ਨੇ, ਤੇਵੇਂ ਮਹਾਰਾਜ ਕਹਿੰਦੇ ਨੇ ਜਿਹੜਾ ਜੱਗ ਹੈ ਇੱਕ ਧੂਏ ਦਾ ਪਹਾੜ ਹੈ, ਇਹੋ ਜੱਗ ਧੂਏ ਕਾ ਪਹਾੜ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਧਨ ਦਾਰਾ ਸੰਪਤ ਗ੍ਰਹਿ ਕੱਛ ਸੰਗ ਨਾ ਚੱਲੈ ਸਮਝ ਲੈ। ਕਹਿੰਦੇ ਧਨ ਹੈ, ਪਦਾਰਥ ਹੈ, ਘਰ ਹੈ, ਕੁਟੰਬ ਕਬੀਲਾ ਕੋਈ ਨਾਲ ਨਹੀਂ ਚੱਲਦਾ, ਕੇਵਲ ਇੱਕ ਨਾਲ ਨਾਮ ਜਾਂਦਾ ਹੈ, ਸਰੀਰ ਬਿਨ ਸੰਹਾਰਾ ਹੈ। ਧਨ ਦਾਰਾ ਸੰਪਤ ਗ੍ਰਹਿ ਕੱਛ ਸੰਗ ਨਾ ਚੱਲੈ ਸਮਝ ਲੈ, ਇੱਕ ਭਗਤ ਨਾਰਾਇਣ ਹੋਏ ਸੰਗ
ਕਹੋ ਨਾਨਕ ਭੱਜ ਤੇ ਇੱਕ ਰੰਗ। ਕਹਿੰਦੇ ਪ੍ਰੇਮ ਦੇ ਨਾਲ ਉਹਦੇ ਜਪ ਨੂੰ ਜਪ, ਉਹ ਤੇਰੇ ਨਾਲ ਹੋਵੇਗੀ। ਨਹੀਂ ਤਾਂ ਮਹਾਰਾਜ ਕਹਿੰਦੇ ਦਿਨ ਚੜਦਾ ਹੈ, ਘੜੀਆਂ ਬਣਦੀਆਂ ਨੇ, ਘੜੀਆਂ ਤੋਂ ਪੈਰ ਬਣ ਜਾਂਦੇ ਨੇ, ਪੈਰਾਂ ਤੋਂ ਦਿਨ ਬਣ ਜਾਂਦੇ ਨੇ, ਉਮਰ ਘਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਇਹਦਾ ਅਰਥ ਘੜੀਆਂ ਤੋਂ ਆਰੰਭ ਹੁੰਦਾ ਹੈ, ਛੰਦੀ ਛੇਦ ਕਰਕੇ। ਘੜੀ 24 ਮਿੰਟਾਂ ਦੀ ਹੁੰਦੀ ਹੈ, 24.5 ਮਿੰਟ ਲਾ ਲਓ, ਉਹ ਤੋਂ ਪੈਰ ਬਣ ਗਏ ਨੇ, ਪੈਰਾਂ ਤੋਂ ਦਿਨ ਬਣ ਗਏ ਨੇ, ਉਮਰਾਂ ਘਟ ਗਈ ਹੈ ਨਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਉਮਰ ਤਨ, ਆਵ ਘਟ ਹੈ, ਘਟਦੀ ਹੈ, ਤਨ ਛਿੱਜੇ, ਸਰੀਰ ਵੀ ਕਮਜ਼ੋਰ ਹੁੰਦਾ ਹੈ। ਜਿੰਨਾ ਮਰਜ਼ੀ ਯਤਨ ਕਰ ਲਓ, ਭਾਵੇਂ ਜਿੰਨੀਆਂ ਮਰਜ਼ੀ ਇਹਨੂੰ ਖੁਰਾਕਾਂ ਦਿੱਤੀਆਂ ਜਾਣ, ਪਰ ਇਹ ਕਮਜ਼ੋਰ ਹੁੰਦਿਆਂ ਹੁੰਦਿਆਂ ਇੱਕ ਦਿਨ ਨੂੰ ਢਹਿ ਢੇਰੀ ਹੋ ਜਾਂਦਾ ਹੈ। ਪਹਿਰ ਤੇ ਘੜੀਆਂ, ਆਵ ਘਟ ਹੈ, ਤਨ ਛਿੱਜੇ, ਕਾਲ ਅਹੇਰੀ ਫਿਰ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਸੋ ਦਿਨ ਆਵਣ ਲਾਗਾ, ਵੀ ਉਹ ਦਿਨ ਨੇੜੇ ਆ ਰਿਹਾ, ਉਮਰਾਂ ਲੰਘਦੀ ਜਾਂਦੀ, ਤੈਨੂੰ ਨਜ਼ਰ ਨਹੀਂ ਆਉਂਦੀ। ਮਾਤ ਪਿਤਾ ਭਾਈ ਸੁੱਤ ਬਣਤਾ, ਕਹੋ ਕਉ ਹੈ ਕਾ ਕਾ, ਵੀ ਕੌਣ ਹੈ ਕਿਸੇ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਨਹੀਂ ਧਾਰਤ। ਇੱਕ ਸ਼ਬਦ ਛੋਟਾ ਜਿਹਾ ਹੋਰ ਲਈਏ, ਸਮਝ ਬਹੁਤੀ ਆ ਜਾਣੀ ਹੈ। ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ, ਜੋ ਦਿਨ ਆਵੇ ਸੋ ਦਿਨ ਜਾਹੀ, ਵੀ ਜਿਹੜਾ ਦਿਨ ਆਇਆ ਉਹ ਚਲਾ ਜਾਂਦਾ, ਉਹ ਨਹੀਂ ਰਹਿੰਦਾ, ਘਟਦਿਆਂ ਘਟਦਿਆਂ ਘਟਦਿਆਂ ਘਟ ਜਾਂਦਾ ਹੈ। ਹੁਣ ਦਿਨ ਦੀ ਆਰੰਭਤਾ ਹੋ ਗਈ ਹੈ, ਚਲਦਿਆਂ ਚਲਦਿਆਂ 12-1 ਵਜੇ ਪੂਰੀ ਜਵਾਨੀ ਆ ਜਾਣੀ ਹੈ, ਫਿਰ ਘਟਦਿਆਂ ਘਟਦਿਆਂ ਘਟ ਜਾਵੇਗਾ। ਜੋ ਦਿਨ ਆਵੇ, ਜਿਵੇਂ ਦਿਨ ਘਟਦਾ ਹੈ, ਪਹਿਲਾਂ ਚੜ੍ਹਦਾ ਹੈ, ਫਿਰ ਘੱਟ ਜਵਾਨ ਹੁੰਦਾ, ਫਿਰ ਘਟ ਜਾਂਦਾ ਹੈ, ਤੇਵੇਂ ਸਰੀਰ ਦੀ ਹਾਲਤ ਹੈ। ਜਦੋਂ ਚੜ੍ਹਦਾ ਉਦੋਂ ਲੱਗਦਾ ਵੀ ਅਜੇ ਤੇ ਪੂਰਾ ਹੀ ਰਹੇਗਾ। ਇਸੇ ਤਰ੍ਹਾਂ ਬੰਦਾ ਸੋਚਦਾ ਮੈਂ ਪੂਰਾ ਹੀ ਰਵਾਂਗਾ, ਮੈਂ ਤੇ ਜਾਵਾਂਗਾ ਨੀ। ਦਿਨ ਤੇ ਪਹਿਰ, ਪਹਿਰ ਤੇ ਘਟੀਆਂ, ਜਿਵੇਂ ਪ੍ਰਮਾਨ ਨੇ ਤਿਵੇਂ ਮਹਾਰਾਜ ਕਹਿੰਦੇ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾ। ਖਿਆਲ ਕਰ, ਸੰਗ ਚਲਤ ਹੈ, ਤੇਰੇ ਸੰਗੀ ਕਈ ਚਲ ਗਏ ਨੇ, ਕੋਈ ਛੋਟੇ ਵੀ ਸਾਥੋਂ ਚਲ ਗਏ ਨੇ, ਕੋਈ ਹਾਨ ਪ੍ਰਮਾਣ ਵਾਲੇ ਵੀ ਚਲ ਗਏ ਨੇ, ਕੋਈ ਵਡੇਰੇ ਵੀ ਗਏ ਨੇ। ਮਹਾਰਾਜ ਕਹਿੰਦੇ ਉਹਨਾਂ ਵੱਲੇ ਨਿਗਾਹ ਮਾਰ, ਜੇ ਉਹ ਚਲੇ ਗਏ ਨੇ, ਉਮਰਾਂ ਉਹਨਾਂ ਦੀ ਬਤੀਤ ਹੋ ਗਈ ਹੈ, ਤੇ ਇਹਦਾ ਮਤਲਬ ਕੀ ਹੈ? ਵੀ ਤੇਰੀ ਵੀ ਹੋ ਰਹੀ ਹੈ। ਸੰਗ ਚਲਤ ਹੈ, ਹਮ ਭੀ ਚੱਲਣਾ, ਤੂੰ ਵੀ ਚਲੇ ਜਾਣਾ। ਕਿੱਥੇ ਜਾਣਾ ਹੈ? ਕੋਈ ਦੂਰ ਦਰੇਡੇ ਜਾਂਦਾ, ਜੀ ਆ ਜਾਵੇਗਾ, ਆ ਜਾਵੇਗਾ, ਨਾ ਜੀ ਨਾ, ਫਿਰ ਨਹੀਂ ਆਉਂਦਾ, ਇਹੋ ਜੀ ਉਹ ਆਏ ਕਹਾਂ ਗਏ। ਸੰਗ ਚਲਤ ਹੈ, ਹਮ ਭੀ ਚੱਲਣਾ, ਦੂਰ ਗਵਨ ਸਿਰ ਉੱਪਰ ਵਰਨਾ। ਹਲੂਣਾ ਦਿੰਦੇ ਨੇ, ਕਿਆ ਤੂੰ ਸੋਇਆ, ਕਿਉਂ ਭਈ ਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਇਹ ਜਾਤ ਬੈਤੀ ਜਾਤ, ਉਮਰ ਲੰਘਦੀ ਜਾਂਦੀ ਹੈ, ਅਣਦਿਨ ਮੂਸਾ ਲਾਜ ਟੁਕਾਈ, ਜਿਹੜਾ ਕਾਲ ਰੂਪੀ ਚੂਹਾ ਹੈ, ਤੇਰੀ ਉਮਰਾ ਰੂਪੀ ਰਾਤ ਨੂੰ ਕੱਟਦਾ ਜਾ ਰਿਹਾ, ਕੱਟਦਿਆਂ ਕੱਟਦਿਆਂ ਕੱਟ ਜਾਵੇਗਾ। ਦੂਰ ਗਵਣ ਸਿਰ ਉੱਪਰ ਵਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਸਮਝ ਨਹੀਂ ਆਉਂਦੀ, ਜੀਵਨ ਸੱਚਾ ਮੰਨ ਲਿਆ ਹੈ, ਤੈਂ ਜੀਵਨ ਜਗ ਸੱਚ ਕਰ ਜਾਣਾ, ਜਿਣ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਪੀਤਰ ਹੱਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੁਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਿਨ ਛਿਪ ਗਿਆ ਹੈ। ਦਹਿ ਦਿਸ ਛਿਪਣ ਤੋਂ ਬਾਅਦ ਹਨੇਰਾ ਹੀ ਹੈ, ਸਾਂਝ ਭਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਜਿਹੜਾ ਦੁਨੀਆ ਦਾ ਹੈ, ਮਹਾਰਾਜ ਕਹਿੰਦੇ ਫਨ ਹੀ ਹੈ, ਨਾਸਵੰਤ ਹੈ। ਗੁਰੂ ਨਾਨਕ ਮਹਾਰਾਜ ਨੇ ਇਹੀ ਤਾਂ ਮੌਲਵੀ ਨੂੰ ਕਿਹਾ ਸੀ ਨਾ, ਯਕ ਅਰਜ਼ ਗੁਪਤਮ ਪੇਸਤੋ, ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ। ਦੁਨੀਆ ਮੁਕਾਮੀ ਹੈ, ਦੁਨੀਆ ਨੇ ਸਥਿਤ ਆਪਣੇ ਆਪ ਨੂੰ ਮੌਲਵੀ ਜੀ ਮੰਨ ਲਿਆ ਹੈ, ਦੁਨੀਆ ਸਥਿਤ ਨਹੀਂ ਹੈ, ਦੁਨੀਆ ਮੁਕਾਮੇ ਫਾਨੀ, ਇਹ ਨਾਸਵੰਤ ਹੈ। ਤਹਿਕੀਕ ਦਿਲ ਦਾਨੀ, ਮੈਂ ਜਾਣ ਲਿਆ ਹੈ, ਮਮ ਸਰ ਮੂਹ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ, ਜਨ ਪਿਸਰ ਪਦਰ ਬਰਾਦਰਾਂ ਕਾ ਸਨੇਸ ਦਸਤੰਗੀਰ। ਜਦੋਂ ਸਵਾਸ ਨਿਕਲਦੇ ਹੋਏ ਪਿਤਾ, ਘਰ ਵਾਲੀ, ਘਰ ਵਾਲੇ ਪੁੱਤਰਾਂ ਨੇ ਤੇਰੀ ਬਾਹ ਨਹੀਂ ਪਕੜਨੀ, ਉਂਗਲ ਨਹੀਂ ਪਕੜਨੀ, ਦਸਤ ਹੱਥ ਹੁੰਦਾ ਹੈ, ਗੀਰ ਮੀਂਜ ਉਂਗਲ ਹੁੰਦਾ ਹੈ, ਤੇਰੀ ਹੱਥ ਦੀ ਉਂਗਲ ਨਹੀਂ ਪਕੜਨੀ ਕਿਸੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਫਾਨੀ ਹੈ,
ਤਾਂ ਮਹਾਰਾਜ ਕਹਿੰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਵੀ ਜਿਹੜੀ ਉਮਰਾਂ ਲੰਘਦੀ ਹੈ ਇਹਨੂੰ ਨਜ਼ਰ ਹੀ ਨਹੀਂ ਆਉਂਦੀ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਾਵ ਸਸਿਅਰ ਨਖਤਰ ਗਗਨੰ ਘਟੰਤ ਵਸੁਦਾ ਗਿਰ ਤਰਸੇ ਖੰਡੰ ਘਟੰਤ ਲਲਨਾ ਸੁਤ ਭਰਾਤ ਹੀਤੰ ਘਟੰਤ ਕਨਕ ਮਾਨਕ ਸਵੈ ਰੂਪੰ ਨਹਿ ਘਟੰਤ ਕੇਵਲ ਗੋਪਾਲ ਚੁੱਤ। ਮਹਾਰਾਜ ਕਹਿੰਦੇ ਸਭ ਕੁਝ ਘਟ ਜਾਣ ਵਾਲਾ ਹੈ। ਬੱਚੇ ਦਾ ਰੂਪ ਜਦੋਂ ਜਨਮ ਲੈਂਦਾ ਹੋਰ ਹੈ, ਉਹ ਘਟਦਿਆਂ ਘਟਦਿਆਂ ਘਟਦਿਆਂ ਘਟਦਿਆਂ ਇੱਕ ਦਿਨ ਏਦਾਂ ਦਾ ਰੂਪ ਆ ਜਾਂਦਾ ਹੈ, ਝੁਰੜੀਆਂ ਪੈਂਦੀਆਂ ਹੈ, ਅੱਖਾਂ ਦੇ ਬਰਵੱਟੇ ਕੇਸ ਲੰਮੇ ਲੰਮੇ ਹੋ ਜਾਂਦੇ ਨੇ, ਸਰੀਰ ਹੋਰ ਦਾ ਹੋਰ ਹੋ ਜਾਂਦਾ ਹੈ। ਬਚਪਨ ਦੀ ਫੋਟੋ ਵੇਖਦਾ ਹੈ, ਇਹ ਫੋਟੋ ਮੇਰੀ ਹੈ, ਆਪੇ ਦੀ ਆਪੇ ਖੁਦ ਹੀ ਪਛਾਣ ਨਹੀਂ ਆ ਰਹੀ, ਇਹ ਮੇਰੀ ਹੈ, ਹੈਰਾਨ ਹੋ ਜਾਂਦਾ, ਮੇਰੀ ਨਹੀਂ ਲੱਗਦੀ। ਦੇਖੋ ਜੀ ਮੈਂ ਐਸਾ ਹੁੰਦਾ ਸੀ, ਹੁੰਦਾ ਸੀ ਨਾ, ਉਹ ਚਲਾ ਗਿਆ। ਮਾਰ ਕਹਿੰਦੇ ਇਸ ਵੇਲੇ ਵੇਖ ਰੂਪ ਘਟ ਜਾਂਦਾ ਹੈ, ਬਚਪਨ ਚ ਐਨਕਾਂ ਕਿੱਥੇ ਲੱਗਦੀਆਂ ਨੇ, ਜੋਤ ਘਟ ਜਾਂਦੀ ਹੈ। ਘਟੰਤ ਰੂਪੰ ਘਟੰਤ ਦੀਪੰ ਦੀਪਮ ਜੋਤ ਅੱਖਾਂ ਦੀ ਘਟਦਿਆਂ ਘਟਦਿਆਂ ਬਿਰਧ ਅਵਸਥਾ ਵਿੱਚ ਘਟ ਜਾਂਦੀ ਹੈ, ਪਰ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ। ਘਟੰਤ ਰੂਪੰ ਘਟੰਤ ਦੀਪ ਘਟੰਤ ਰਵ ਸਸਿਅਰ ਨਖਤਰ ਗਗਨੰ ਰਵ ਸੂਰਜ ਚੜ੍ਹਦਾ ਘਟ ਜਾਂਦਾ ਹੈ, ਚੰਦਰਮਾ ਚੜ੍ਹਦਾ ਘਟ ਜਾਂਦਾ ਹੈ, ਸਭ ਕੁਝ ਘਟ ਜਾਂਦਾ ਹੈ, ਮੁੱਕਦੀ ਗੱਲ ਹੈ, ਕੇਵਲ ਮੇਰੇ ਵਾਹਿਗੁਰੂ ਜੀ ਦਾ ਨਾਮ ਕਦੇ ਨਹੀਂ ਘਟਦਾ, ਉਹ ਤਾਂ ਜੁਗੋ ਜੁਗ ਅਟਲ ਰਹਿੰਦਾ ਹੈ। ਮਿਥਿਆ ਮੋਹ ਬੰਧੈ ਨਿਤ ਪਾਰਸ, ਜਿਵੇਂ ਕੱਲ ਹੁਕਮਨਾਮਾ ਆਇਆ ਸੀ, ਮਿਥਨ ਮੋਹ ਅਗਣ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਦੀਨਾ ਨਾਥ। ਹੇ ਗਰੀਬ ਨਿਵਾਸ ਜੀ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ, ਸਾਨੂੰ ਸੰਸਾਰ ਤੋਂ ਤਾਰ ਦਿਓ, ਇਹ ਮੋਹ ਮਿਥਿਆ ਹੈ, ਕੁਟੰਬ ਮਿਥਿਆ ਹੈ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਹੈ ਭਾਈ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬਿਣੇ ਹੈ। ਸਤਿਗੁਰੂ ਜੀ ਆਪ ਨਾਮ ਦੀ ਦਾਤ ਬਖਸ਼ੋ ਹੇ ਭਾਈ ਜੋ ਜੁਗੋ ਜੁਗ ਅਟਲ ਹੈ, ਚਾਹੇ ਦਿਨ ਹੈ ਤੇ ਚਾਹੇ ਰਾਤ ਹੈ, ਚਾਹੇ ਰਾਤ ਹੈ ਤੇ ਚਾਹੇ ਦਿਨ ਹੈ, ਨਿਤ ਨਿਤਾ ਪ੍ਰਤੀ ਉਹਦੇ ਨਾਮ ਨੂੰ ਜਪਣਾ ਕਰ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਪਿੱਟ ਲਿਆਈ ਕਿਉਂ ਕਰਨੀ ਹੈ? ਇਸ ਕਰਕੇ ਕਬੀਰ ਕਾਲ ਕਰਨ ਤਾਂ ਅਭ ਹੈ ਕਰ, ਅਭ ਕਰਤਾ ਸੋ ਤਾਲ ਪਾਛੈ ਕਛੂਣਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਹਿੰਦੇ ਇਸ ਕਰਕੇ ਜੋ ਕੱਲ ਕਰਨਾ ਹੁਣੇ ਹੀ ਕਰ, ਇਸ ਕਰਕੇ ਦੇਰੀ ਨਹੀਂ ਹੈ। ਸਾਸ ਸਾਸ ਹਰ ਨਾਮ ਜਪ ਬਿਰਥਾ ਸਾਸ ਨ ਖੋਏ, ਕਿਆ ਜਾਣੋ ਕਿਆ ਅੰਤ।

ਵਾਹਿਗੁਰੂ ਜੀ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਕਰਤ ਵਿਕਾਰ, ਵਿਕਾਰਾਂ ਨੂੰ ਭੋਗ ਕੇ, ਵਿਸ਼ਿਆਂ ਨੂੰ ਭੋਗ ਕੇ, ਭੈੜੇ ਘੈੜੇ ਕੋ ਕਰਮਾਂ ਨੂੰ ਕਰਕੇ ਤਾਂ ਹੱਥ ਤੇ ਹੱਥ ਮਾਰ ਕੇ ਬੜਾ ਖੁਸ਼ ਹੁੰਦਾ, ਹੱਸਦਾ ਹੈ, ਹੱਸਦਾ ਹੈ, ਮੈਂ ਇੰਨਾ ਕੁਝ ਕਰ ਲਿਆ। ਤਾਂ ਮਹਾਰਾਜ ਕਹਿੰਦੇ ਚੇਤਾ ਰੱਖ, ਜੇ ਲੱਖ ਇਸਤਰੀਆਂ, ਵਾਹਿਗੁਰੂ ਜੀ, ਜੇ ਲੱਖ ਇਸਤਰੀਆਂ, ਵਾਹਿਗੁਰੂ ਜੀ, ਜੇ ਲੱਖ ਇਸਤਰੀਆਂ ਭੋਗ ਕਰਹਿ, ਵਾਹਿਗੁਰੂ, ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁੱਖ ਨਾ ਪਾਵਈ, ਫਿਰ ਫਿਰ ਜੂਨੀ ਪਾਹੇ। ਮਹਾਰਾਜ ਕਹਿੰਦੇ ਲੱਖਾਂ ਇਸਤਰੀਆਂ, ਲੱਖਾਂ ਇਸਤਰੀਆਂ, ਲੱਖਾਂ ਮਰਦਾਂ ਨਾਲ ਭੋਗ ਭੋਗੇ ਨੇ, ਸੁੱਖ ਮਾਣੇ ਨੇ, ਨਵਾਂ ਖੰਡਾਂ ਦਾ ਰਾਜ ਪਾਣਿਆ ਹੈ, ਕਰਤ ਬੇਕਾਰ ਦੋ ਕਰ ਝਾਰਤ। ਪਰ ਮਹਾਰਾਜ ਕਹਿੰਦੇ ਫਿਰ ਫਿਰ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਜੋਨਾ ਚਾਵੇਂਗਾ, ਜਾਵੇਂਗਾ, ਜਾਵੇਂਗਾ, ਆਵੇਂਗਾ, ਇਹ ਚੱਕਰ ਨਹੀਂ ਮਿਟੇਗਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਤ ਬਿਕਾਰ, ਤੁਹਾਨੂੰ ਇੱਕ ਬੋਲ ਯਾਦ ਆ ਜਾਣਾ ਜੀ, ਬੁਰੇ ਕਾਮ ਕਹੋ ਊਠ ਖਲੋਇਆ, ਨਾਮ ਕੀ ਬੇਲਾ, ਪੈ ਪੈ, ਲੰਮੀ ਆਵਾਜ਼ ਦੋ ਵਾਰ, ਪੈ ਪੈ ਨੀ, ਪੈ ਪੈ, ਹੋਰ ਪੈ ਜਾ, ਹੋਰ ਪੈ ਜਾ, ਹੋਰ ਪੈ ਜਾ, ਲਾਰੋ ਬੰਦ ਕਰਕੇ ਵੀ ਫਿਰ ਪੈ ਜਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ, ਪੈ ਪੈ ਸੋਇਆ, ਅਵਸਰ ਆਪਣਾ ਬੂਝੇ ਨਾ ਜਾਨਾ, ਮਾਇਆ ਮੋਹ ਸੰਗ ਲਪਟਾਨਾ। ਮਹਾਰਾਜ ਕਹਿੰਦੇ ਇਹਦੇ ਚ ਲਪਟਾਏ ਮਾਣ ਹੋ ਰਿਹਾ ਹੈ। ਕਰਤ ਬਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰ। ਤਿਲ ਕਿੰਨਾ ਕ, ਕਿੰਨਾ ਕਹਿ ਤਿਲ, ਤੁਸੀਂ ਵੇਖਦੇ ਜੇ ਤਿਲ ਕਿੰਨਾ ਕਹਿ, ਇੰਨਾ ਵੀ ਮਹਾਰਾਜ ਕਹਿੰਦੇ ਨਹੀਂ ਜਪਦਾ। ਸਤਨਾਮ ਸ਼੍ਰੀ ਵਾਹਿਗੁਰੂ, ਨਾਮ ਰਤਨ, ਐਸਾ ਨਾਮ ਰਤਨ ਅਰਮੋਲਕ ਪੁੰਨ ਪਦਾਰਥ ਪਾਇਆ। ਮਹਾਰਾਜ ਕਹਿੰਦੇ ਰਤਨਾਂ ਦੇ ਮੁੱਲ ਤਾਂ ਪੈਂਦੇ ਨੇ, ਨਾਮ ਰਤਨ ਦਾ ਮੁੱਲ ਕਿੱਥੇ ਪੈਂਦਾ ਹੈ। ਬਸ ਇਹਦੇ ਵਿੱਚ ਹੀ ਜ਼ਿੰਦਗੀ ਲੱਗ ਜਾਂਦੀ ਜੇ। ਪਹਰਣ ਪੋਖਣ ਸੰਗ ਔਧ ਬਿਹਾਣੀ, ਢਿੱਡ ਭਰ ਲਿਆ ਹੈ, ਕੁਲਾੜੀ ਮਾਰ ਲਏ ਨੇ, ਕੱਪੜੇ ਪਹਿਨ ਲਏ ਨੇ, ਬਸ ਤੁਰ ਫਿਰ ਲਿਆ ਹੈ। ਸੰਗ ਇਹਦੇ ਵਿੱਚ ਔਧ ਉਮਰਾਂ ਜਿਹੜੀ ਹੈ ਬਿਹਾਣੀ, ਉਹ ਨਿਕਲ ਜਾਂਦੀ ਹੈ, ਗੁਜ਼ਰ ਜਾਂਦੀ ਹੈ, ਜੀਵਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਕਿਵੇਂ ਲੰਘ ਗਈ ਹੈ। ਖਾਧਾ ਪੀਤਾ ਹੱਸਿਆ ਖੇਡਿਆ, ਨਹੀਂ ਜਪਿਆ ਮੇਰੇ ਵਾਹਿਗੁਰੂ ਜੀ ਦਾ ਨਾਮ। ਸਤਨਾਮ ਸ਼੍ਰੀ ਵਾਹਿਗੁਰੂ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਵੀ ਜਿਹੜਾ ਜੁਗੋ ਜੁਗ ਜਗ ਦਾ ਈਸ਼ਵਰ ਹੈ ਨਾ, ਉਹਦੀ ਮਹਿਮਾ ਨੂੰ ਨਹੀਂ ਜਾਣਿਆ, ਬਸ ਆਪਣੀ ਵਡਿਆਈ ਕਰਨ ਵਿੱਚ ਲੱਗਾ ਰਿਹਾ। ਅੰਤ ਵਿੱਚ ਸਾਹਿਬ ਕਿਰਪਾ ਕਰਦੇ ਨੇ, ਸਰਨ ਸਮਰੱਥ ਅਗੋਚਰ ਸਵਾਮੀ। ਅਗੋਚਰ ਹੈ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਵਾਮੀ ਦਾ ਅਰਥ ਉਹ ਸਾਡਾ ਮਾਲਕ ਹੈ, ਸਮਰੱਥ ਕਿ ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਹੇ ਗਰੀਬ ਨਿਵਾਜ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ, ਰਾਮ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਹੁਣ ਤਾਂ ਕਿਰਪਾ ਕਰ ਦਿਓ। ਉਧਰ ਨਾਨਕ ਪ੍ਰਭ ਅੰਤਰਜਾਮੀ, ਹੇ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਸੰਸਾਰ ਸਮੁੰਦਰ ਤੋਂ ਤਾਰ ਦਿਓ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੇ ਬਾਪ ਬੀਠੁਲਾ, ਅਨਲ ਬੇੜਾ ਖੇਵ ਨਾ ਸਾਕੋ, ਤੇਰਾ ਪਾਰ ਨਾ ਪਾਇਆ ਬੀਠੁਲਾ। ਹੇ ਗਰੀਬ ਨਿਵਾਜ, ਤੁਹਾਡਾ ਅੰਤ ਨਹੀਂ ਆਉਂਦਾ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ। ਵੈਰਾਗਮਈ ਅੰਮ੍ਰਿਤ ਬਾਣੀ ਚੋਂ ਸਤਿਗੁਰਾਂ ਨੇ ਪਾਵਨ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ। ਬਾਣੀ ਅਥਾਹ ਸਮੁੰਦਰ ਹੈ ਗੁਰੂ ਖਾਲਸਾ ਜੀ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਪੁੱਲਾਂ ਹੁੰਦੀਆਂ ਨੇ। ਮੇਰੇ ਸਤਿਗੁਰੂ ਜੀ, ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ, ਬਖਸ਼ਣ ਯੋਗ ਨੇ ਭਾਈ ਸਭ ਦੀਆਂ ਹਾਜ਼ਰੀਆਂ, ਗੁਰੂ ਸਾਹਿਬ ਜੀ ਦਰ ਤੇ ਪ੍ਰਵਾਨ ਕਰਨ, ਜੋ ਜੋ ਮਾਈ ਭਾਈ ਜੀ ਦੂਰੋਂ ਨੇੜਿਓਂ ਕਦਮ ਕਦਮ ਚੱਲ ਕੇ ਆਉਂਦੇ ਨੇ, ਘਰਾਂ ਵਿੱਚ ਆਨੰਦ ਮਾਣਦੇ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਸਾਰੀ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਕਰ ਸਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅੱਜ ਪੰਚ ਦੂਤ ਤੁਧ ਵਸ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ਼ਿਵ ਗੌਤੀ ਪਾਸ਼ੀ ਦਸੂ ਪ੍ਰਿਤਸਮ ਗੌਤੀ ਸਮਰਖਿਆ ਗੁਰੂ ਨਾਨਕ ਲਈ ਧਿਆ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵੈ ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਤਿਹੰਤਰ ਕੇ ਖਰਚ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਚੱਪੀਆਂ ਚੱਪੀਆਂ ਜਿਹਨਾਂ ਨਾਮ ਚੱਪਿਆ ਵਣ ਛਕਿਆ ਦੇ ਚੜਾਈ ਤੇ ਵਾਹ ਦੇ ਕੇ ਸਿੱਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤਿਆਂਤਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਜੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਾਹਿਬਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਦੇਖੇ ਸੰਸਾਰ ਸਿੰਘ ਨਿਭਾਇਆ ਜਿੰਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਧਿਆਂਤਰ ਕੀ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਜਿੱਦ ਆਵਣ ਕਰ ਸਕਦੇ ਕਰ ਸਕਦੇ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਹਾਇਤ ਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਥੱਲੇ ਦਰਸ਼ਨ ਦਿੱਤਾ ਸੇਵਾ ਸਮਾਜ ਦਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਉਤਪਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਉਣਾ ਅਰਦਾਸ ਨੂੰ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਤਰ ਸੰਗਤਾਂ ਨੂੰ ਦਰਸ਼ਨ ਦਾ ਦੇਖ ਨਿਹਾਲ ਕਰ ਜੀ ਮਿਹਨਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨਾਂ ਦੇ ਆਸ਼ਾ ਕੀ ਵਾਰਤੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਪ੍ਰਚਾਰ ਕੀਤਾ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਨਿਕ ਪਾਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰ ਨਿਬਰ ਦੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਵਿਦਰ ਕਲਾਬ ਸ਼ਾਦੀ ਦੇਗਾ ਤਿਆਰ ਕਰਕੇ ਹੱਥ ਦਿੱਤਾ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਇਹ ਦਤਾਰ ਜੀ ਉਹ ਆਪ ਦੀ ਬਖਸ਼ੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਬੰਧ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਜਾਟ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪ੍ਰਾਰਥਨਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਗਈਆਂ ਸਭ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਉਤਾਰ ਜੀਓ ਖਾਲਸਾ ਪੰਥ ਸੇਖ ਕੌਮ ਨੂੰ ਏਕ ਤਰ ਫਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿ ਦਾਲ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਵਾਰਤਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਵ ਕਰਤਾ ਕਿ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਵੇਖੇ ਲਾਓ ਤਰ ਆਪਣੇ ਕਿਰਪਾ ਦੀ ਸੰਗਤਾਂ ਨੂੰ ਬਖਸ਼ਣ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾ ਕਰ ਦੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਦੇ ਸਭ ਦੀ ਕਮਾਈਆਂ ਸਬਰ ਕਰੋ ਕਰ ਵਾਧੇ ਹੋ ਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਾਂ ਦਾ ਪੂਰੀਆਂ ਕਰੋ ਜੀ ਧਰ ਮਿਹਰੰਦ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ ਪਿਤਰ ਗੁਣਾਂ ਮੈਂ ਬਖਸ਼ ਕਰਕੇ ਪਰਨ ਲੜੀ ਵਾਰ ਸਾਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾਂ ਤੁਨਾਂ ਦੀ ਬਣਾਓ ਸ਼ਹੀ ਪਿਆਰੇ ਮੇਰੇ ਜਿਹੜਾ ਮੇਰਾ ਆਪਦਾ ਨਾਮ ਚਾਹਤਾ ਆਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਾਹਿਬ ਸਿੱਖਣ ਗੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਵਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ ਸੋ ਹਮਰੀ ਰਚਿਆ ਕਰ ਗੁਰੂ ਕਲਗੀ ਧਾਰ ਜਗਦੀਸ਼ ਬੋਲੇ ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਸ ਮੇਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।

0: मिथ्या मोह बंध है नित पारच। वाहिगुरु जी का खालसा, वाहिगुरु जी की फतेह।
1: और सत्कार जब साथ संगी जी महाराज ने कृपा की थी, हमारे बख्शे द्वारा संक्रांत तो लैके हमारे निकी बहुत आनंद मानते हैं, पृथक गुरबाणी आशा की वार देखी तो शरण कीते हैं। उपरंत अज हुक्म नामे कथा विचार विदवा रहे हैं तो शरण कीती है, अरदास आदि पर हमारे बख्शे पितरां शरण कीते हैं। सो सत्संग जी अज अस्वास में गुरु साहब ने आप गुरु खातों बख्शिश किया है। और सत्संग जी तुम्हें पता है कि हर रोज लड़ीवार सहित पाठ हो रहे हैं, सो भाई साहब ठीक 10 बजे तक आपने लड़ीवार सहित पर शरण कराऊंगे। सत्संग तुम्हें बेनती है कि जरूर गुरु घर हर रोज आया करो, आओ मत्था टेको, अरदास करो, जिनी देर तक चाहो सत्संग जी हमारे निघी वचन बैठ कर कथा की दरबार जी आनंद मान सकते हो, कीर्तन दरबार शरण कर सकते हो। सो सत्संग जी आपसे तुम्हें बेनती है कि जो गुरु घर दे नार थार साउथ थार डबल बिल्डिंगा बन रही ने उन्होंने वास्ते बेअंत खर्चा हो रहा है। सो महाराज कृपा की जी बेअंत परिवारों वालों अपना दशांत सफल करद हो संगत ने बेअंत माया गुरु घर भेटा की है। सो साहब वटभागी हैं जिन्होंने अज तक अपना ये अपनी कमाई सफल नहीं की, दशांत सफल नहीं किया, उन्होंने सारे बेनती है कि जरूर तुम आप अपना हिस्सा योग अपने योगता के मुताबिक गुरु घर हिस्सा पा के जरूर अपनी कमाई सफल करो। ਅਸੀਂ ਸਾਰੇ ਮਿਲ ਕੇ ਇਹ ਜੋ ਪ੍ਰੋਜੈਕਟ ਹੈ ਇਸ ਨੂੰ ਅਸੀਂ ਸਾਰੇ ਬੜੇ ਸਤਿਕਾਰ ਨਾਲ ਸਾਨੂੰ ਚੌਕੀ ਨਾਲ ਸੰਪੂਰਨ ਕਰੀਏ। ਸੋ ਸਤਿਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਆਪ ਸਰਵ ਕਰ ਰਹੇ ਹੋ, ਘਰਾਂ 'ਚ ਪਾਠ ਕਰ ਰਹੇ ਹੋ, ਇਹਦੇ ਵਾਸਤੇ ਤੁਸੀਂ ਭਾਈ ਰਜਿੰਦਰ ਸਿੰਘ ਜੀ ਨਾਲ ਜ਼ਰੂਰ ਸੰਪਰਕ ਕਰਕੇ ਆਪਣਾ ਨਾਂ ਨੰਬਰ ਦੇ ਉਹਨਾਂ ਦੇ ਕੇ ਅਤੇ ਇਹ ਜਿਹੜਾ ਸਾਰਾ ਸਮਾਗਮ ਹੈ ਇਹਦੇ ਵਿੱਚ ਵੀ ਸ਼ਾਮਿਲ ਹੋਵੋ। ਇਹ ਜੋ ਸਾਰੇ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ ਇੱਕੋ ਦਿਨ ਭੋਗ ਪਾ ਕੇ ਸਾਰੀ ਸੰਗਤਾਂ ਦੀ ਅਰਦਾਸ ਹੋਵੇਗੀ, ਉਹਦੇ ਵਾਸਤੇ ਤੁਸੀਂ ਭਾਈ ਸਾਹਿਬਾਂ ਨੂੰ ਫੋਨ ਕਰੋ। ਉਹਦਾ ਨੰਬਰ ਹੈ 4087124145। ਸਤਿਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ July 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਮੀਰੀ ਪੀਰੀ ਤਲਵਾਰਾਂ ਪਹਿਨ ਕੇ ਜੋ ਸਮੇਂ ਜ਼ੁਲਮ ਢਾਏ ਜਾ ਰਹੇ ਸੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਮੈਦਾਨੀ ਜੰਗ ਵਿੱਚ ਫਤਿਹ ਪਾਈ। ਸਤਿਸੰਗ ਜੀ 7 ਅਗਸਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦਾ, 8ਵੇਂ ਪਾਤਸ਼ਾਹ ਜੀ ਦਾ, ਉਸ ਦਿਨ ਸਾਰੀ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਜੀ ਬਖਸ਼ੇ ਦਾਤਾਂ ਜੀ ਸਾਰੇ ਧੰਨਵਾਦ ਕਰੀਏ। 8 ਅਗਸਤ ਨੂੰ ਹੈ ਮੋਰਚਾ ਗੁਰੂ ਕਾ ਬਾਗ, ਸੋ ਜਿੱਥੇ ਆਪਣੇ ਸ਼ਬਦ ਮੁਤਾਬਕ ਉਸ ਸਮੇਂ ਦੇ ਖਾਲਸਾ ਪੰਥ ਨੇ ਮੋਰਚਾ ਲਾ ਕੇ ਗੁਰੂ ਜੀ ਮਹਾਰਾਜ ਜੀ ਬਖਸ਼ੀਆਂ ਪ੍ਰਾਪਤ ਕੀਤੀਆਂ। ਸਾਧ ਸੰਗਤ ਜੀ 17 ਅਗਸਤ ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਉਸ ਸਮੇਂ ਸਾਰੀ ਸੰਗਤਾਂ ਹਾਜ਼ਰੀਆਂ ਭਰ ਕੇ ਨਵੇਂ ਮਹੀਨੇ ਜੀਆਂ ਕਹਿਣਾ ਅਤੇ ਮੇਰੇ ਸੁੱਖ ਸ਼ਾਂਤੀ ਵਾਸੀ ਸਾਰੇ ਮਿਲ ਕੇ ਅਰਦਾਸ ਕਰਨੀ ਹੈ। 7 ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਨਾਈਟ ਐਟ ਸੈਂਡਵਿਚ ਜੇ ਅਰਥ ਕੁਇਕ ਗੇਮ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਇਹਦੇ ਵਾਸਤੇ ਟਿਕਟਾਂ ਲੈ ਕੇ ਸਮੇਂ ਸਿਰ ਪਹੁੰਚ ਕੇ ਉਸ ਸਮੇਂ ਤੁਹਾਡਾ ਆਪਣਾ ਯਤਨ ਕਰੋ। ਸਤਿਸੰਗ ਜੀ 7 ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਜਿਨ੍ਹਾਂ ਨੇ ਗੁਰੂ ਕਰਗੀਆਂ ਉਸ ਦਾ ਅੰਮ੍ਰਿਤ ਛੱਕ ਕੇ ਸਾਡੇ ਸਾਰਿਆਂ ਵਾਸਤੇ ਮਿਸਾਲ ਕਾਇਮ ਕੀਤੀ ਹੈ ਅਤੇ ਸਾਡੇ ਰਹਿਨੁਮਾ ਬਣੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਸਤਿਸੰਗ ਜੀ ਆਓ, ਭਾਈ ਸਾਹਿਬ ਤਿਆਰ ਨੇ ਸਹਿਜ ਪਾਠ ਆਰੰਭ ਕਰਨਗੇ, ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਪਾਵਨ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਲਾਹ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 695 ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਦੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 695 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ ਰਹਾਉ। ਸੰਕਰਾ ਮਸਤਕ ਵਸਤਾ ਸੁਰਸਰੀ ਇਸਨਾਨ ਰੇ, ਕੁਲ ਜਨ ਮਦੇ ਮਿਲਿਓ ਸਾਰਗ ਪਾਨ ਰੇ। ਕਰਮ ਕਰ ਕਲੰਕ ਮਫੀ ਟਸਰੀ, ਵਿਸ਼ਵ ਕਾ ਦੀਪ

ਨਾਰੀ ਅਨਿਕ ਪਾਤਿਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰਰੀ ਕਰਮ ਕਰ ਕਪਾਲ ਮਫੀਟਸਰੀ ਅੰਮ੍ਰਿਤ ਸਸੀ

जैतसरी महल्ला चौथा घर पहला चौपदी एक ओंकार सतगुर प्रसाद

ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਤਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆ

ਬਰਾਕਾਰ ਹਾਉ। ਮਨਮੁਖ ਕੋਟੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨ ਲਾਖਾ, ਤੇ ਉਜੜ ਭਰਮ ਮੂਏਗਾ ਵਾਰੀ, ਮਾਇਆ ਭੁਆੰਗ ਬਿਖ ਚਾਖਾ। ਹਰ ਹਰ ਸਾਧ ਮੇਲੋ ਜਨ ਨਿਕੇ, ਹਰ ਸਾਧੂ ਸ਼ਰਨ ਹਮ ਰਾਖਾ, ਹਰ ਅੰਗੀਕਾਰ ਕਰੋ ਪ੍ਰਭ ਸੁਆਮੀ, ਹਮ ਪਰੇ ਭਾਗ ਤੁਮ ਪਾਖਾ। ਜਿਹਵਾ ਕਿਆ ਗੁਣ ਆਖ ਵਖਾਣੈ, ਤੁਮ ਵੱਡ ਅਗਮ ਵੱਡ ਪੁਰਖਾ, ਜਨ ਨਾਨਕ ਹਰ ਕਿਰਪਾ ਧਾਰੀ, ਪਾਖਾਨ ਡੁਬਤ ਹਰ ਰਾਖਾ। ਜੈਤ ਸ਼੍ਰੀ ਮਹੱਲਾ ਚੌਥਾ।

ਦਾਤੇ ਹਰ ਨਾਨਕ ਭਗਤ ਉਮਾ ਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਨ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤ

ਗੁਰਮਤ ਪੰਚ ਦੂਤ ਵਸਿਆ ਵਹਿ ਮਨ ਤਨ ਹਰ ਕੁਮਾਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ

ਪ੍ਰਭ ਭਾਵੈ ਗੁਣ ਨਾਨਕ ਨਾਮ ਉਮਾ ਹਰਾਮ ਜੈ ਸ਼੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇ ਸਾਹਾ ਹਰ ਹਰ ਕਿਰਪਾ ਧਾਰ ਮਧਸੂਦਨ ਮਿਲ ਸਤ ਸੰਗ ਉਮਾ ਹਰਾਮ ਹਰ ਗੁਣ ਬਾਣੀ ਸ਼੍ਰਵਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਉਮਾ ਹਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਹਰ ਹਰ ਨਾਮ ਨ ਪੁਜੈ ਪੁਜਾਹਾ ਹਰ ਹਰ ਅਤੁਲ ਤੋਲ ਅਤ ਭਾਰੀ ਗੁਰਮਤ ਜਪ ਉਮਾ ਹਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲਵਿਕ ਮੈਲ ਪਾਪ ਧੋਵਾਹਾ ਦੀਨ ਦਿਆਲ ਹੋ ਜਨ ਉਪਰ ਦੇਹ ਨਾਨਕ ਨਾਮ ਉਮਾ ਹਰਾਮ ਜੈਤ ਸ਼੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ।

ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੁ ਹਰ ਪ੍ਰੇਮ ਭਗਤ ਕੋ ਨੇਹੇ ਰਹਾਉ ਅਨਿਕ ਸੂਖ ਚਕਵੀ ਨਹੀਂ ਚਾਹਤ ਅਨੰਦ ਪੂਰਨ

ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸ਼੍ਰੀ ਮਹੱਲਾ ਪੰਜਵਾਂ ਆਏ ਅਨਿਕ ਜਨਮ ਭ੍ਰਮ ਸਰਣੀ ਉਧਾਰ ਦੇਹ ਅੰਤ

नौवा मनरी साचा कहू बिचारा राम नाम बिन मिथिया मानू।

ਆਵਿਆ ਲਾਲਣ ਮੂੰਹ ਦਸ ਦਿਸੰਦਾ ਲਾਲਣ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੀ ਬਾਹਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗਣ ਨਾ ਪਛਾਣੀ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ।

ਕੁੜਿੰਦਾ ਆਇਆ ਵਜੀ ਵਧਾਈ ਮਹਾ ਮੰਗਲ ਰਹੱਸ ਥੀਆ ਫਿਰ ਦਿਆਲ ਸਦ ਨਵਰੰਗੀਆ ਵਡਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਸ਼੍ਰੀ ਮਹੱਲਾ ਪੰਜਵਾਂ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾਗਮ ਅਪਾਰ ਪ੍ਰਭ ਕਤਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰੱਥ ਛੰਤ ਜਿਉ ਜਾਨੂ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੁ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਪੇਰੇ ਨਿਤ ਪ੍ਰਤ ਸਤ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੂਲੀਐ ਲੂਕ ਕਰਤ ਵਿਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੂ ਕਾਢ ਭਵਜਲ ਫੇਰਿਆ ਸਲੋਕ ਨਿਰਤ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕੀ ਬੇਨੰਤੀਆ ਮਿਲੈ ਨਿਥਾਵੇ ਥਾਉ ਛੰਤ ਦੂਸਰ ਨਾਹੀ ਠਾਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ

ਸੰਗਤਾਂ ਨੂੰ ਪ੍ਰਦਾਨ ਕਰਨ, ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਹਨ। ਬਾਣੀ ਗੁਰੂ ਕਿਰਪਾ ਸਦਕਾ ਮੱਧ ਭਾਗ ਵਿੱਚ ਪਹੁੰਚੀ ਹੈ। ਸੋਮਵਾਰ ਨੂੰ ਅਰਦਾਸ ਬੇਨਤੀ ਕਰਕੇ ਫਿਰ ਅੱਗੇ ਆਪਾਂ ਮੱਧ ਤੋਂ ਅੱਗੇ ਬਾਣੀ ਪ੍ਰਾਰੰਭ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭਨਾਂ ਨੂੰ ਸਤਿਗੁਰੂ ਜੀ ਦਰੋਂ ਕਰੂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ, ਨਵੀਨਤਾ ਹੈ ਤੇਰੇ ਸਵਾਸ ਦੀ, ਨਵੀਨਤਾ ਹੈ ਤੂੰ ਸਾਨੂੰ ਨਵੀਨਤਾ ਦੇ ਰਹੇ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਤ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ, ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ। ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਜੀ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਸਦਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ, ਸਾਰੇ ਪਰਿਵਾਰ ਵੱਲੋਂ ਸ੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ। ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਦੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ

0: ਤਨਖਾਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ।

ਸੋਚ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਫੁੱਲਾਂ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹ

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨਗੇ।

ਨੂੰ ਪ੍ਰੈਕਟਿਸ ਮੁੰਡੇ ਦੇ ਨਾਂ ਦੀ ਪ੍ਰੈਕਟਿਸ ਕਰ ਚਲਦੇ ਚਲਦੇ ਚਲਦੇ

ਦਸ ਦਸ ਬੰਦੇ ਫੋਨ ਲੱਗਦੇ ਸ਼ਾਮ ਨੂੰ।

0: But you have the shop, you want us to move the lights.
1: No, I got it.

ਨਾਨਕ ਨਾਮ ਤੇਰੇ ਪਾਣੇ ਸਰਬਤ ਦਾ ਪਲਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਓ ਵੀ ਵਿਲ ਡੂ ਦਾ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਸਰਦਾਰ ਮੇਹਰ ਸਿੰਘ ਮਾਂਗੜ ਜੀ ਟੂ ਡੂ ਦੈਟ। ਆਈ ਵਿਲ ਹੈਲਪ ਹਿਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਸਾਹਿਬ ਸਿੰਘ ਜੀ, ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੇ ਬੜੇ ਪਿਆਰ ਸਹਿਤ ਪਾਠ ਸਰਵਨ ਕਰਨਾ ਹੈ ਅਤੇ ਜਿਵੇਂ ਆਪ ਜੀ ਨੂੰ ਦੱਸਿਆ ਗਿਆ ਹੈ, ਆਪ ਜੀ ਨੇ ਹਰ ਐਲਾਨ ਦੀ ਸਮਾਪਤੀ ਤੋਂ ਬਾਅਦ ਮੱਥਾ ਟੇਕ ਕੇ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕਰਕੇ ਅਗਲੀ ਲਾਮ ਸੁਣਨ ਵਾਸਤੇ ਬੈਠ ਜਾਣਾ ਹੈ। ਸੰਗਤ ਨੇ ਵੀ ਪਿਆਰ ਸਹਿਤ ਸ਼ਾਂਤੀ ਬਣਾ ਕਰਕੇ ਸਾਰੀ ਮਰਿਆਦਾ ਵਿੱਚ ਹਾਜ਼ਰੀ ਭਰਨੀ ਹੈ। ਆਓ

ਸੋ ਸਤ ਸੰਗਤ ਜੀ, ਅਨੰਦ ਕਰ ਦੀ ਰਸਮ ਪੂਰੀ ਹੋਈ ਹੈ। ਹੁਣ ਸ਼ੁਕਰਾਨੇ ਦੇ ਦੋ ਸ਼ਬਦ ਪੜੇ ਜਾਣਗੇ। ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ, ਅਤੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਉਪਰੰਤ ਸਮਾਪਤੀ।

ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਗੁਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਵਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਡੀਏਗੋ ਯੈਪਸ, ਸਨ ਆਫ ਅਲਹੈਂਡਰੋ ਯੈਪਸ, ਮਾਰਸ਼ਲ ਡੈਲਗੈਡੋ ਅਤੇ ਬੱਚੀ ਯੋਗਤਾ ਮਾਂਡਕ, ਸਪੁੱਤਰੀ ਸਰਦਾਰ ਮੇਹਰ ਸਿੰਘ ਮਾਂਗਟ, ਬੀਬੀ ਹਰਮਿੰਦਰ ਕੌਰ ਮਾਂਗਟ, ਗਰੀਬ ਨਿਵਾਜ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦੇ ਆਪ ਜੀ ਕੇ ਸੇਵਕਾਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਜੀ ਰਹਿਮਤ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ, ਰਹਿਮਤਾਂ ਕਰਨੀਆਂ, ਗ੍ਰਿਸ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣ, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਜੀ ਰਹਿਮਤਾਂ ਕਰਨੀਆਂ, ਦੋਹਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਸਾਰੇ ਕਾਰਜ ਆਪ ਜੀ ਨੇ ਰਾਸ ਕਰਨੇ। ਗਰੀਬ ਨਿਵਾਜ ਇਸ ਖੁਸ਼ੀਆਂ ਦੇ ਮੌਕੇ ਸਮੇਂ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀਆਂ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕੇ ਦਰ ਤੇ ਪ੍ਰਵਾਨ ਹੋਵੇ ਸਤਿਗੁਰੂ ਜੀਓ। ਬੇਅੰਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ, ਦਰ ਆਈਆਂ ਸੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ, ਗੁਰਸਿੱਖੀ ਜੀਵਨ, ਸਤ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸਤਿਗੁਰੂ ਜੀਓ ਇਸ ਵਕਤ ਕਰੋ ਕਿਰਪਾ, ਦਾਰਾਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰ ਹੈ ਕਿਰਪਾ ਧਾਰੀ, ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਤੇ ਅਮਾਂਗਾ ਭਰੇ ਸਮੇਂ ਤੇ ਜਦੋਂ ਅਨੰਦ ਕਾਰਜ ਦੀ ਰਸਮ ਨਿਰਵਿਘਨਤਾ ਸਹਿਤ ਸੰਪੂਰਨ ਹੋਈ, ਇਸ ਖੁਸ਼ੀ ਭਰੇ ਮੌਕੇ ਤੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਖੁਸ਼ੀ ਭਰੇ ਮੌਕੇ ਤੇ ਮੈਂ ਜਿੱਥੇ ਜੈਗੋ ਜੈਪਲਸ ਅਤੇ ਯੋਗਤਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਉਹਨਾਂ ਦੇ ਮਿੱਤਰਾਂ, ਦੋਸਤਾਂ, ਮਾਤਾ ਪਿਤਾ, ਸਮੂਹ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਨਾਲ ਅਰਦਾਸ ਕਰਦਾ ਗੁਰੂ ਪਾਸ ਕਿ ਉਹਨਾਂ ਦੀ ਬਹੁਤਾ ਜੋੜੀ ਸਦਾ ਲਈ ਬਣਾਈ ਰੱਖੇ ਗੁਰੂ, ਸਦਾ ਉਹਨਾਂ ਨੂੰ ਖੁਸ਼ੀਆਂ, ਖੇੜੇ, ਕਾਮਯਾਬੀਆਂ ਬਖਸ਼ੇ। ਅਤੇ ਮੈਂ ਹੁਣ ਇੰਗਲਿਸ਼ ਵਿੱਚ ਸ਼ੁਰੂ ਕਰਨ ਲੱਗਾ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਵੀ ਵਰ ਏਬਲ ਟੂ ਗੈਟ ਕੰਪਲੀਟ ਦ ਮੈਰਿਜ ਸੈਰੇਮਨੀ ਆਫ ਡਿਆਗੋ ਜ਼ੈਪਸ ਵਿਦ ਯੋਗਤਾ ਮਾਂਗਟ ਅਕੋਰਡਿੰਗ ਟੂ ਦ ਸਿੱਖ ਰਹਿਤ ਮਰਿਆਦਾ, ਅਕੋਰਡਿੰਗ ਟੂ ਸਿੱਖ ਰਾਈਟਸ। ਦਿਸ ਇਜ਼ ਅ ਵੈਰੀ ਹੈਪੀ ਓਕੇਜ਼ਨ ਫਾਰ ਦ ਕਪਲ ਐਂਡ ਆਲ ਆਫ ਅਸ, ਐਂਡ ਆਈ ਕੰਗਰੈਚੁਲੇਟ ਦ ਕਪਲ, ਦੇ ਪੇਰੈਂਟਸ ਔਨ ਬੋਥ ਸਾਈਡਸ, ਦੇ ਰਿਲੇਟਿਵਸ, ਫਰੈਂਡਸ ਔਨ ਬੋਥ ਸਾਈਡਸ, ਐਂਡ ਆਲਸੋ ਪ੍ਰੇ ਟੂ ਵਾਹਿਗੁਰੂ ਟੂ ਗਿਵ ਦੈਮ ਏ ਵੈਰੀ ਵੈਰੀ ਹੈਪੀ ਮੈਰਿਟ ਲਾਈਫ ਫੁੱਲ ਆਫ ਸਕਸੈਸਿਸ, ਗੁੱਡ ਹੈਲਥ ਐਂਡ ਆਲ ਦ ਗੁੱਡ ਥਿੰਗਸ ਇਨ ਦੇਅਰ ਲਾਈਫ, ਐਂਡ ਆਲਸੋ ਪ੍ਰੇ ਟੂ ਗੋਡ ਟੂ ਗਿਵ ਦੈਮ ਸਟਰੈਂਥ ਐਂਡ ਦ ਪਾਵਰ ਟੂ ਟੇਕ ਐਂਡ ਕੰਪਲੀਟ ਦ ਰਿਸਪੋਂਸਿਬਿਲਿਟੀਜ਼ ਆਫ ਏ ਮੈਰਿਡ ਕਪਲ। And I would thank also our Kirtani Jatha or the Kirtani group, Pai Sa Pai, Pitpa Singh, Rishila, and the Jatha. They did excellent job of reciting the Kirtan of Gurbani. Also thank to Pai Sa Pai Navri Singh Ji, who did all the Gurbani citation and Ardas and other required things according to the Sikh Sahit Marjada. I'm thankful to the management over here and the congregation who were able to provide us all the facilities. I'm thankful to all of you, all the guests on both sides, on behalf of both families who came here to attend the marriage. I hope you enjoyed the marriage, so now we will honor the couple. I request Pai Sa Pai Namli Singh Ji took the ceremony of honoring them. Can the couple stand up please for receiving the honor? The Sropas we call it. Thank you. Bole so nihal sa sri akal, bole so nihal sa sri akal. These are the scarves of honor bestowed on the happy couple with the expectations that they will be doing what they promised today. You would ask me what they promised. There's a question for me and you both. Can the photographers please let me have a glimpse of them so that they can be addressed? Sorry to interrupt. Thank you. I appreciate that. They are very good cooperation. Thank you. You both are given these as a token of your marriage, and you both also are reminded with these that you have taken the promise to stick together in this life with each other. Without speaking, you have taken the vows in front of Guru Granth Sahib and in presence of the congregation. So that would be a reminder for you. Keep those honors, scarves,
And once in a while, look at them. That will remind you your responsibilities also. Because your responsibilities are double today. You are not responsible to help your parents or relative, but you are responsible. Please, please, please let me finish. I'm sorry. When somebody else starts speaking with the couple, then I stop also. That's my bad habit. I'm sorry. Being a teacher, I'm really, really, really like attention. I appreciate that. So, your responsibilities are double today. You are not only responsible to help your parents and relatives, but also spouse parents and relatives in this life. Help them, serve them whenever they need. Service is another part in Sikhism. That means service is something that does not go without getting thanks. And it should be selfless service. That's the key to that, to get good thanks from the people. I enjoy that all the time, and everybody can enjoy that. When you help other people, they thank you. Don't you get thank you when somebody opens the door for you? You do it all the time. So you get commendation. So think about that, and also thankful to

can be done here. The parents can do the second part, means giving them a small gift or whatever. Now, and other guests can do it in the dining hall, I mean lunch hall. If not, then if you want to do it over there, that's fine also. ਕਿਹਾ ਤਾਂ ਹੈ ਮੈਂ ਜੀ ਹੁਣ ਬੀਬੀਆਂ ਬੀਬੀਆਂ ਨੂੰ ਕਿਹਾ ਸੀ ਬੀਬੀਆਂ ਭਰਾਵਾਂ ਨੂੰ ਸ਼ਗਨ ਦੇ ਲਓ ਜੀ ਫਿਰ ਕਿ ਨਹੀਂ ਨਹੀਂ ਉੱਥੇ ਕਰਨਾ ਹਾਂਜੀ ਇੱਥੇ ਕਰਨਾ ਅੱਛਾ ਚਲੋ ਉੱਥੇ ਸੋ ਲੁੱਕ ਲਾਈਕ ਵੀ ਆਰ ਡਨ ਆਈ ਹੋਪ ਯੂ ਇੰਜੋਇਡ ਦਾ ਸੈਰੇਮਨੀ ਐਂਡ ਆਈ ਐਮ ਥੈਂਕਫੁਲ ਟੂ ਆਲ ਆਫ ਯੂ ਟੂ ਗਿਵਿੰਗ ਮੀ ਦਾ ਓਪਰਚੁਨਿਟੀ ਟੂ ਸਰਵ. That's what I like with the blessing of Vaheguru. I like serving, but I don't do any service. He's the one who blesses me to do it. My God, my Vaheguru. I'm thankful to all the cameramen. They were so helpful to me also. Appreciate that. So, we are done with the ceremony, and you can, if you have taken the sweet pudding, the prasad, you can eat and then go to the lunch hall for taking the lunch provided by the families. Thank you very much again. Waheguru Ji Ka Khalsa, Waheguru Ji Ki Fateh.

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੀ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬਾਨ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੇ ਬੜੇ ਅਸਪਿਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ, ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ 7 ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ। ਅਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਲ ਤੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ, ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ, ਉਸ ਯੁੱਗ ਦਾ ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ, ਇਹ ਚੀਜ਼ਾਂ ਨੇ ਦਿਨ ਬਣਾ ਤੇ, ਇਹਨੇ ਰੰਗ ਕੱਢ ਦਿੱਤੇ, ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਿਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ, ਸੱਤ ਤਾਂ ਇਹਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ, ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਹੁਣ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿਆ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ

ਸਭ ਤੋਂ ਹੀ ਰਹੇ ਵਾਲੇ ਵਾਲੇ ਵਿਦਿਆ ਚੱਲ।

Amen.

ਪ੍ਰਤਾਪ ਜੀ ਰਾਤ ਪ੍ਰਤਾਪ ਜੀ ਨੂੰ ਕੀਤਾ ਕੋ ਜਾਵੇ ਜੇ ਪ੍ਰਤਾਪ

Thank you.

Deus

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਤ ਸੰਗਤ ਜੀ, ਹੁਣ ਸਾਡੇ ਅਤੀ ਸਤਿਕਾਰ ਜੋ ਭਾਈ ਲਖਨ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।